ਆਏ ਤੇ ਉਹ ਗੁਰਤਾ ਗੱਦੀ ਦੀਆਂ ਦਾਤਾਂ ਲੈ ਕੇ ਗੁਰੂ ਅੰਗਦ ਦੇ ਪਾਤਸ਼ਾਹ ਬਣ ਗਏ। ਪਰ ਬਾਬਾ ਬੁੱਢਾ ਜੀ ਖਲੋਤੇ ਰਹੇ, ਕਹਿੰਦੇ ਤੁਸੀਂ ਨਹੀਂ ਵਾਪਸ ਗਏ। ਕਹਿੰਦੇ ਮਹਾਰਾਜ ਮੈਂ ਤੁਹਾਡੇ ਤੋਂ ਬਿਨਾਂ ਕਿੱਥੇ ਜਾਵਾਂ, ਮੇਰਾ ਤੇ ਸਹਾਰਾ ਹੀ ਤੁਸੀਂ ਉਹ ਆਸਰਾ। ਤੇ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਕਿਹਾ ਬਾਬਾ ਬੁੱਢਾ ਜੀ ਨੂੰ ਕਿ ਤੁਸੀਂ ਸਿੱਖੀ ਦਾ ਥੰਬ ਹੋਵੋਗੇ। ਥੰਬ ਛੇ ਗੁਰੂ ਸਾਹਿਬਾਨਾਂ ਤੱਕ ਸੇਵਾ ਕਰਨ ਦਾ ਸਮਾਂ ਮੌਕਾ ਮਿਲਿਆ ਔਰ ਗੁਰੂ ਤੇਗ ਬਹਾਦਰ ਸਾਹਿਬ ਸਤਿਗੁਰੂ ਪਾਤਸ਼ਾਹ ਦੇ ਦੀਦਾਰ ਵੀ ਕੀਤੇ ਹੋਏ ਨੇ ਬਚਪਨ ਦੇ ਵਿੱਚ। ਬਚਪਨ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦੀਦਾਰ ਵੀ, ਕਿਉਂਕਿ ਗੁਰੂ ਹਰਗੋਬਿੰਦ ਸਾਹਿਬ ਦੇ ਪੰਜ ਪੁੱਤਰਾਂ ਦੇ ਵਿੱਚੋਂ ਨੇ ਧੰਨ ਗੁਰੂ ਤੇਗ ਬਹਾਦਰ ਸਾਹਿਬ, ਅਤੇ ਉਹਨਾਂ ਦੇ ਵੀ ਦੀਦਾਰ ਕੀਤੇ ਆ। ਕਿੰਨੀ ਕਮਾਈ ਹੋਏਗੀ ਧੰਨ ਬਾਬਾ ਬੁੱਢਾ ਸਾਹਿਬ ਦੀ। ਇਸ ਲਈ ਮਹਾਰਾਜ ਕਹਿੰਦੇ ਮੈਂ ਵਾਰੇ ਜਾਵਾਂ, ਸਦਕੇ ਜਾਵਾਂ, ਹਰ ਨਾਮੋ ਹਰ ਨਾਮ ਸੁਣਾਏ। ਜਿਹੜੇ ਪਰਮੇਸ਼ਵਰ ਦੇ ਨਾਮ ਨੇ ਉਹਨਾਂ ਵਿੱਚੋਂ ਮੈਨੂੰ ਨਾਮ ਸੁਣਾਵੇ, ਉਹ ਪ੍ਰੀਤਮ ਦਾ ਜਿਹਦੇ ਨਾਮ ਦੇ ਆਸਰੇ ਮੈਂ ਤੁਰਿਆ ਹੋਇਆ। ਮੈਨੂੰ ਕੇਵਲ ਨਾਮ ਦਾ ਸਹਾਰਾ ਆਸਰਾ ਹੈ ਅਤੇ ਜਿਹੜਾ ਸੁਣਾਏ ਹਉ ਵਾਰੀ ਮੈਂ ਉਹਦੇ ਤੋਂ ਸਦਕੇ ਕੁਰਬਾਨ ਜਾਵਾਂ। ਗੁਰੂ ਰਾਮਦਾਸ ਮਹਾਰਾਜ ਪਾਤਸ਼ਾਹ

ਜਿਹੜਾ ਪਰਮੇਸ਼ਵਰ ਦਾ ਨਾਮ ਹੈ ਇਹ ਮੇਰਾ ਪ੍ਰਾਣ ਸਖਾਈ ਹੈ, ਮੇਰੇ ਪ੍ਰਾਣਾਂ ਦਾ ਸਖਾ ਹੈ, ਮੇਰੇ ਪ੍ਰਾਣਾਂ ਦੀ ਸਹਾਇਤਾ ਕਰਨ ਵਾਲਾ ਹੈ, ਮੇਰੇ ਜੀਵਨ ਦਾ ਸਾਥੀ ਹੈ। ਅਸੀਂ ਪਰਮਾਤਮਾ ਦੇ ਨਾਮ ਨੂੰ ਆਪਣੇ ਜੀਵਨ ਦਾ ਸਾਥੀ ਬਣਾ ਕੇ ਚੱਲਣਾ ਹੈ। ਸਾਥੀ ਦਾ ਕੀ ਮਕਾਮ ਹੁੰਦਾ? ਹਰ ਵੇਲੇ ਸਾਥ ਦੇਣਾ, ਹਰ ਵੇਲੇ ਨਾਲ ਰਹਿਣਾ। ਜਿਹੜੇ ਬਾਹਰ ਦੇ ਸਾਥੀ ਨੇ ਉਹ ਹਰ ਵੇਲੇ ਸਾਥ ਨਹੀਂ ਦੇ ਸਕਦੇ, ਹਰ ਵੇਲੇ ਉਹਨਾਂ ਦਾ ਸਾਥ ਨਹੀਂ ਮਿਲ ਸਕਦਾ। ਜਿਹੜਾ ਸਾਥੀ ਹੈ ਉਹ ਹੈ ਪਰਮੇਸ਼ਵਰ ਦਾ ਨਾਮ। ਮੇਰੀ ਜ਼ਿੰਦਗੀ 'ਚ ਦੁੱਖ ਹੈ, ਸੁੱਖ ਹੈ, ਮੇਰੇ ਨਾਲ ਪਰਮੇਸ਼ਵਰ ਦਾ ਨਾਮ ਹਰ ਵੇਲੇ ਹੈ, ਜਿਹੜਾ ਮੈਨੂੰ ਸਹਾਰਾ ਦੇਣ ਵਾਲਾ ਹੈ, ਆਸਰਾ ਦੇਣ ਵਾਲਾ ਹੈ। ਸਾਹਿਬ ਕਹਿੰਦੇ ਮੈਂ ਤਾਂ ਗੁਰਸਿੱਖ ਤੋਂ ਬਲਹਾਰੇ ਜਾਣਾ ਕਿਉਂਕਿ ਉਹਨੇ ਮੈਨੂੰ ਉਹ ਨਾਮ ਸੁਣਾਉਣਾ ਹੈ ਜਿਹੜਾ ਹਰੀ ਦਾ ਨਾਮ ਮੇਰਾ ਪ੍ਰਾਣ ਸਖਾਈ ਹੈ, ਜਿਹੜਾ ਮੇਰੇ ਪ੍ਰਾਣਾਂ ਦਾ ਆਸਰਾ, ਮੇਰੇ ਪ੍ਰਾਣਾਂ ਦਾ ਸਹਾਰਾ ਹੈ, ਮੇਰੇ ਜੀਵਨ ਦਾ ਸਾਥੀ ਹੈ। ਧੰਨ ਗੁਰੂ ਮਹਾਰਾਜ ਜੀ ਕਿਰਪਾ ਕਰਦੇ, ਹਰ ਹਰ ਨਾਮ ਮੇਰਾ ਪ੍ਰਾਣ ਸਖਾਈ, ਤਿਸ ਬਿਨ ਨਾਮ ਤੋਂ ਬਿਨਾਂ ਘੜੀ ਨਿਮਖ ਨਹੀਂ ਜੀਵਾਂ। ਮੈਂ ਤਾਂ ਨਾਮ ਤੋਂ ਬਿਨਾਂ ਇੱਕ ਨਿਮਖ ਭਰ ਵੀ ਨਹੀਂ ਜੀ ਸਕਦਾ। ਨਾਮ ਤੋਂ ਬਿਨਾਂ ਤਾਂ ਇੱਕ ਘੜੀ ਵੀ ਮੇਰੇ ਲਈ ਬਹੁਤ ਵੱਡੀ ਹੋ ਜਾਏਗੀ। ਆਖਾਂ ਜੀਵਾਂ ਵਿਸਰੇ ਮਰ ਜਾਊਂ। ਮੈਂ ਇੱਕ ਪਲ ਨਿਮਖ ਤੋਂ ਭਾਵ ਅੱਖ ਝਮਕਣ ਜਿੰਨੇ ਸਮੇਂ ਵਿੱਚ ਵੀ ਉਹਦੇ ਨਾਮ ਤੋਂ ਬਿਨਾਂ ਨਹੀਂ ਰਹਿ ਸਕਦਾ। ਮੇਰਾ ਉਹ ਜੀਵਨ ਦਾ ਸਹਾਰਾ ਹੈ ਪਰਮਾਤਮਾ ਦਾ ਨਾਮ, ਉਹਦੇ ਤੋਂ ਬਗੈਰ। ਦੇਖੋ ਕਈ ਨਾ ਇਨਸਾਨ, ਕਈ ਪ੍ਰਾਣੀ ਐਸੇ ਨੇ ਸਾਡੇ 'ਚ ਵੀ ਹੋਣਗੇ ਜਿਹੜੇ ਕਹਿੰਦੇ ਸਵੇਰੇ ਜਿੰਨਾ ਚਿਰ ਅਸੀਂ ਦਵਾਈ ਨਾ ਖਾਈਏ ਉੱਠ ਕੇ ਤੁਰਿਆ ਨਹੀਂ ਜਾਂਦਾ, ਸਾਰੀ ਦਿਹਾੜੀ ਕੋਈ ਕੰਮ ਕਾਜ ਨਹੀਂ ਹੁੰਦਾ, ਸਵੇਰੇ ਉੱਠ ਕੇ ਸਾਨੂੰ ਦਵਾਈ ਖਾਣੀ ਪੈਂਦੀ ਹੈ, ਫਿਰ ਸਾਰਾ ਦਿਨ ਅਸੀਂ ਤੁਰੇ ਫਿਰਦੇ ਹਾਂ। ਕਈਆਂ ਦੀ ਐਸੀ ਹਾਲਤ ਹੋ ਗਈ ਹੈ ਕਿ ਉਹ ਉੱਠਦਿਆਂ ਦਵਾਈ ਖਾਣਗੇ, ਫਿਰ ਉਹ ਸਾਰਾ ਦਿਨ ਤੁਰੇ ਫਿਰਨਗੇ, ਨਹੀਂ ਤਾਂ ਨਹੀਂ ਤੁਰਿਆ ਜਾਂਦਾ। ਅਤੇ ਜਿਹੜੇ ਰੱਬ ਜੀ ਦੇ ਪਿਆਰੇ ਨੇ ਉਹ ਕਹਿੰਦੇ ਜਿੰਨਾ ਚਿਰ ਉੱਠ ਕੇ ਨਾਮ ਨਾ ਜਪ ਲਈਏ, ਨਿਤਨੇਮ ਨਾ ਕਰ ਲਈਏ, ਉਹਨਾਂ ਚਿਰ ਸਾਰਾ ਦਿਨ ਸਾਡੇ ਕੋਲੋਂ ਤੁਰਿਆ ਹੀ ਨਹੀਂ ਜਾਂਦਾ। ਇਹ ਪਾਵਰ ਹੈ, ਇਹ ਐਨਰਜੀ ਹੈ ਸਾਡੀ, ਜਿਹੜਾ ਨਾਮ ਹੈ ਨਾ, ਨਾਮ ਗੁਰਬਾਣੀ, ਇਹ ਐਨਰਜੀ ਹੈ ਸਾਡੀ, ਸਾਡੀ ਰੂਹ ਦੀ ਖੁਰਾਕ ਹੈ।

ਗੁਰੂ ਰਾਮਦਾਸ ਮਹਾਰਾਜ ਜੀ ਆਖਦੇ ਕਹਿੰਦੇ ਉਹ ਹਰੀ ਪਰਮੇਸ਼ਵਰ ਜਿਹੜਾ ਸੁੱਖਾਂ ਦਾ ਦਾਤਾ ਹੈ ਉਹ ਕਿਤੇ ਕਿਰਪਾ ਕਰ ਦੇਵੇ, ਕਿਉਂਕਿ ਉਹਦੀ ਕਿਰਪਾ ਤੋਂ ਬਗੈਰ ਗੱਲ ਨਹੀਂ ਬਣਨੀ। ਹਰ ਹਰ ਕਿਰਪਾ ਕਰੇ ਸੁੱਖ ਦਾਤਾ, ਸੁੱਖਾਂ ਦਾ ਦਾਤਾ ਇੱਕੋ ਹੀ ਹੈ ਪਰਮੇਸ਼ਵਰ। ਸੁੱਖਾਂ ਦਾ ਦਾਤਾ ਹਰੀ ਪਰਮੇਸ਼ਵਰ ਵਾਹਿਗੁਰੂ ਕਿਰਪਾ ਕਰ ਦੇਵੇ। ਗੁਰਮੁਖ ਅੰਮ੍ਰਿਤ ਪੀਵਾਂ, ਮੈਂ ਗੁਰੂ ਦੇ ਸਨਮੁਖ ਹੋ ਕੇ, ਹੁਣ ਇੱਥੇ ਗੁਰਮੁਖ ਖੱਖੇ ਨੂੰ ਸਿਹਾਰੀ ਲੱਗ ਗਈ, ਗੁਰੂ ਦੇ ਸਨਮੁਖ ਹੋ ਕੇ, ਸਨਮੁਖ ਦਾ ਮਤਲਬ ਗੁਰਸਿੱਖਾਂ ਦੇ ਵਿੱਚ ਬੈਠ ਕੇ, ਮਨ ਕਰਕੇ ਅੰਮ੍ਰਿਤ ਪੀਵਾਂ ਅਤੇ ਪੀਂਦਾ ਰਵਾਂ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਇਹ ਮਨ ਨੇ ਪੀਣਾ, ਇਹ ਅੰਮ੍ਰਿਤ ਮਨ ਨੇ ਪੀਣਾ। ਇੱਕ ਅੰਮ੍ਰਿਤ ਜਿਹੜਾ ਖੰਡੇ ਦੀ ਪੌਲ ਹੈ ਉਹ ਬਾਹਰੋਂ ਅਸੀਂ ਮੁੱਖ ਤੋਂ ਪੀਣਾ ਹੈ, ਉਹ ਅੰਮ੍ਰਿਤ ਪੰਜਾਂ ਪਿਆਰਿਆਂ ਦੇ ਪਾਸੋਂ। ਅਤੇ ਜਿਹੜਾ ਇਹ ਨਾਮ ਅੰਮ੍ਰਿਤ ਹੈ, ਸ਼ਬਦ ਵਿੱਚ ਅੰਮ੍ਰਿਤ ਹੈ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਬਾਣੀ ਵਿੱਚ ਜਿਹੜਾ ਅੰਮ੍ਰਿਤ ਹੈ ਉਹ ਅਸੀਂ ਮਨ ਕਰਕੇ ਪੀਣਾ। ਇੱਕ ਤਨ ਦੀ ਮੌਤ ਹੁੰਦੀ ਹੈ, ਇੱਕ ਮਨ ਦੀ ਮੌਤ ਹੈ। ਅਸੀਂ ਮਨ ਕਰਕੇ ਆਤਮਕ ਮੌਤੇ ਨਹੀਂ ਮਰਨਾ ਚਾਹੁੰਦੇ, ਸਦਾ ਲਈ ਜਿਉਣਾ ਚਾਹੁੰਦੇ ਹਾਂ। ਸਰੀਰਕ ਮੌਤ ਤਾਂ ਇੱਕ ਦਿਨ ਹੋਣੀ ਹੋਣੀ ਹੈ, ਪਰ ਇੱਥੇ ਕਹਿੰਦੇ ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਜਿਉਂਦੇ ਰਹੋਗੇ ਤੁਸੀਂ ਆਤਮਕ ਤਲ ਉੱਤੇ ਜੇ ਆ ਅੰਮ੍ਰਿਤ ਕਿਤੇ ਤੁਸੀਂ ਪੀ ਲਵੋ। ਪਰ ਉਹ ਤਾਂ ਪੀਤਾ ਜਾ ਸਕਦਾ ਜੇ ਮਨ ਗੁਰੂ ਦੇ ਸਨਮੁਖ ਹੋਏਗਾ। ਤੋ ਹੇ ਅਕਾਲ ਪੁਰਖ ਵਾਹਿਗੁਰੂ ਜੀ, ਸੁੱਖਾਂ ਦੇ ਦਾਤਾ ਜੀ, ਮੇਰੇ 'ਤੇ ਤਰਸ ਕਰ ਦਿਓ, ਮੇਰੇ 'ਤੇ ਕਿਰਪਾ ਕਰ ਦਿਓ, ਤਾਂ ਕਿ ਮੈਂ ਗੁਰੂ ਮਹਾਰਾਜ ਦੇ ਸਨਮੁਖ ਹੋ ਕਰਕੇ ਅੰਮ੍ਰਿਤ ਪੀਵਾਂ ਔਰ ਪੀਂਦਾ ਰਵਾਂ। ਸਤਿਗੁਰੂ ਮਹਾਰਾਜ ਕਿਰਪਾ

ਗੁਰੂ ਰਾਮਦਾਸ ਮਹਾਰਾਜ ਆਪਣੀ ਗੱਲ ਕਰਦਿਆਂ ਹੋਇਆਂ ਸਮਝਾ ਸਾਨੂੰ ਰਹੇ ਆ ਵੀ ਤੁਸੀਂ ਵੀ ਆਪਣਾ ਇੱਦਾਂ ਦਾ ਜੀਵਨ ਬਣਾਓ। ਇਹ ਨਹੀਂ ਕਿ ਇਹ ਤਾਂ ਗੁਰੂ ਰਾਮਦਾਸ ਜੀ ਆਪਣੇ ਲਈ ਕਹਿ ਰਹੇ ਆ, ਸਾਡੇ ਲਈ ਥੋੜ੍ਹੀ ਆ, ਅਸੀਂ ਸੁਣ ਕੇ ਚਲੇ ਜਾਈਏ, ਬੋਲ ਕੇ ਚਲੇ ਜਾਈਏ। ਨਹੀਂ, ਅਸੀਂ ਆਪਣਾ ਵੀ ਜੀਵਨ ਐਸਾ ਬਣਾ, ਅਸੀਂ ਵੀ ਉਹਨਾਂ ਗੁਰਸਿੱਖਾਂ ਵਿੱਚ ਆ ਜਾਈਏ ਜਿਨ੍ਹਾਂ ਤੋਂ ਵਾਰੇ ਜਾ ਰਹੇ ਨੇ ਪਾਤਸ਼ਾਹ, ਜਿਨ੍ਹਾਂ ਦੀ ਧੂੜ ਮੰਗਦੇ ਆ, ਸੰਗਤ ਮੰਗਦੇ ਆ। ਇਸ ਲਈ ਇਹ ਜਿੰਨੀ ਵੀ ਕਿਰਪਾ ਹੈ ਉਹ ਵਾਹਿਗੁਰੂ ਜੀ ਨੇ ਆਪ ਕਰਨੀ ਹੈ, ਕਿਸੇ ਦੇ ਕੀਤਿਆਂ ਕੁਛ ਨਹੀਂ ਹੋਣਾ। ਹਰ ਆਪੇ ਸ਼ਰਧਾ ਲਾਏ ਮਿਲਾਏ, ਮੇਰੇ ਅੰਦਰ ਉਹਦੇ ਪ੍ਰਤੀ ਸ਼ਰਧਾ ਹੋਵੇ, ਸ਼ਰਧਾ ਪਿਆਰ ਹੋਵੇ, ਸ਼ਰਧਾ ਭਰੋਸਾ ਵਿਸ਼ਵਾਸ ਹੋਵੇ, ਅਤੇ ਮੇਰੇ ਅੰਦਰ ਪਰਮੇਸ਼ਵਰ ਪ੍ਰਤੀ ਜਿਹੜੀ ਸ਼ਰਧਾ ਹੋਵੇ, ਪਿਆਰ ਹੋਵੇ, ਭਰੋਸਾ ਹੋਵੇ, ਵਿਸ਼ਵਾਸ, ਇਹ ਉਹ ਆਪ ਹੀ ਵਾਹਿਗੁਰੂ ਨੇ ਕਿਰਪਾ ਕਰਨੀ ਹੈ, ਮੇਰੇ ਕੀਤਿਆਂ ਕੁਛ ਨਹੀਂ ਹੋਣਾ। ਹਰ ਆਪੇ ਸ਼ਰਧਾ ਲਾਏ, ਸ਼ਰਧਾ ਲਾ ਕੇ ਮਿਲਾਏ, ਆਪਣੇ ਨਾਲ ਮਿਲਾ ਲਵੇ। ਹਰ ਆਪੇ ਆਪ ਸਵਾਰੇ, ਔਰ ਆਪ ਹੀ ਕਿਰਪਾ ਕਰਕੇ ਮੈਨੂੰ ਸ਼ਬਦ ਨਾਲ ਜੋੜ ਕੇ ਗੁਰੂ ਨਾਲ, ਅਤੇ ਮੇਰੇ ਜੀਵਨ ਨੂੰ ਸਵਾਰ ਦੇਵੇ। ਗੁਰਬਾਣੀ ਸਾਡੇ ਜੀਵਨ ਨੂੰ ਸਵਾਰਨ ਲਈ ਹੈ। ਅਸੀਂ ਬਾਹਰੋਂ ਤਾਂ ਸਵਰੇ ਹੋਏ ਹਾਂ, ਬਾਹਰੋਂ ਤਾਂ ਕੋਈ ਸ਼ੱਕ ਨਹੀਂ, ਪਰਮਾਤਮਾ ਨੇ ਬੜਾ ਸਵਾਰ ਕੇ ਬਣਾਇਆ ਸਾਨੂੰ। ਦਿਨ ਤੂੰ ਸਾਜ ਸਵਾਰ ਸ਼ਿੰਗਾਰਿਆ, ਉਹ ਇਕੱਲਾ ਸਵਾਰਿਆ ਵੀ ਨਹੀਂ, ਸ਼ਿੰਗਾਰਿਆ ਵੀ ਬਾ ਕਮਾਲ ਹੈ। ਪਤਾ ਹੈ ਕਿ ਪੁਰਖ ਨੇ ਕਿੱਦਾਂ ਸੋਹਣਾ ਲੱਗਣਾ,

ਉਹਦੇ ਮੁੱਖ 'ਤੇ ਦਾੜੀ ਵੀ ਚਾਹੀਦੀ ਹੈ, ਮੁੱਛਾਂ ਵੀ ਚਾਹੀਦੀਆਂ, ਇਸਤਰੀ ਕਿੱਦਾਂ ਸੁੰਦਰ ਲੱਗਣੀ ਹੈ, ਉਹ ਬਾ ਕਮਾਲ ਉਹਨੇ ਸਵਾਰਿਆ, ਅੱਖਾਂ ਦੇ ਉੱਤੇ ਸ਼ਟਰ ਵੀ ਲਾ ਤੇ ਅਤੇ ਪਰਵੱਟੇ ਵੀ ਦੇ ਦਿੱਤੇ ਤਾਂ ਕਿ ਇਹ ਸੋਹਣਾ ਲੱਗੇ, ਦੋ ਅੱਖਾਂ ਬਣਾ ਦਿੱਤੀਆਂ, ਕੰਨ ਨੱਕ ਬਣਾ ਤਾ, ਮੁੱਖ ਵਿੱਚ ਦੰਦ ਵੀ ਲਾ ਤੇ ਤਾਂ ਕਿ ਸੋਹਣਾ ਲੱਗੇ, ਬਾਹਰੋਂ ਤਾਂ ਸਵਾਰਿਆ ਹੋਇਆ ਕੋਈ ਸ਼ੱਕ ਨਹੀਂ, ਅਸੀਂ ਅੰਦਰੋਂ ਸਵਰਨਾ ਹੈ ਕਿਉਂਕਿ ਅੰਦਰ ਨਹੀਂ ਅੰਦਰੋਂ ਢਾਂਚਾ ਵਿਗੜਿਆ ਹੋਇਆ ਅੰਦਰ। ਦੇਖੋ ਹੁਣ ਥੋੜ੍ਹਾ ਸੌਖਾ ਹੋ ਜਾਏਗਾ ਸਮਝਣਾ, ਜੇ ਆਪਾਂ ਆਪਣਾ ਇਹ ਫੇਸ ਆਪਣਾ ਮੁੱਖ ਹੀ ਲੈ ਲਈਏ, ਜੇ ਕੰਨਾਂ ਦੀ ਜਗ੍ਹਾ 'ਤੇ ਅੱਖਾਂ ਲੱਗ ਜਾਣ, ਅੱਖਾਂ ਦੀ ਜਗ੍ਹਾ 'ਤੇ ਮੂੰਹ ਲੱਗ ਜਾਏ, ਮੂੰਹ ਦੀ ਜਗ੍ਹਾ 'ਤੇ ਨੱਕ ਲੱਗ ਜਾਏ, ਕਿੱਦਾਂ ਦਾ ਲੱਗੇਗਾ? ਕੋਈ ਕਹੇਗਾ ਵੀ ਇਹ ਸਵਰਿਆ ਹੋਇਆ, ਉਹ ਕਹੇਗਾ ਵੀ ਇਹ ਤਾਂ ਵਿਗੜਿਆ ਪਿਆ, ਇਹ ਅੱਖਾਂ ਕਿਤੇ ਨੇ, ਕੰਨ ਕਿਤੇ, ਨੱਕ ਕਿਤੇ ਹੈ, ਵਿਗੜਿਆ ਪਿਆ। ਇੱਦਾਂ ਹੀ ਅੰਦਰ ਵਿਗੜਿਆ ਪਿਆ, ਸੁਰਤ ਕਿਤੇ ਹੈ, ਮਤ ਕਿਤੇ ਹੈ, ਮਨ ਕਿਤੇ ਹੈ, ਬੁੱਧ ਕਿਤੇ ਹੈ। ਮਹਾਰਾਜ ਕਹਿੰਦੇ ਸ਼ਬਦ ਨਾਲ ਅੰਦਰ ਨੂੰ ਸਵਾਰ, ਮਤ ਆਪਣੀ ਜਗ੍ਹਾ ਆ ਜਾਏ, ਸੁਰਤ ਆਪਣੀ ਜਗ੍ਹਾ ਆ ਜਾਏ, ਬੁੱਧ ਆਪਣੀ ਜਗ੍ਹਾ ਆ ਜਾਏ, ਫਿਰ ਤੂੰ ਅੰਦਰੋਂ ਵੀ ਸਵਰ ਜਾਏਗਾ। ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ, ਜਦੋਂ ਇਹਨੂੰ ਘੜ ਕੇ ਆਪਣੀ ਜਗ੍ਹਾ 'ਤੇ ਲਿਆਵਾਂਗੇ, ਅੰਦਰੋਂ ਵੀ ਸੋਹਣੇ ਹੋ ਜਾਵਾਂਗੇ, ਅੰਦਰੋਂ ਵੀ ਜੀਵਨ ਸਾਫ਼ ਸੁਥਰਾ ਹੋ ਜਾਏਗਾ। ਇਸ ਲਈ ਮਹਾਰਾਜ ਕਹਿੰਦੇ ਇਹ ਆਪ ਹੀ ਪਰਮੇਸ਼ਵਰ ਵਾਹਿਗੁਰੂ ਜੀ ਕਿਰਪਾ ਕਰਨ, ਐਸੀ ਵਿਧ ਬਣਾ ਦੇਣ ਕਿ ਸਾਨੂੰ ਗੁਰੂ ਅਤੇ ਗੁਰੂ ਕੇ ਸਿੱਖਾਂ ਦੇ ਨਾਲ ਜੋੜ ਦੇਣ, ਤਾਂ ਕਿ ਅੰਦਰੋਂ ਸਾਡਾ ਜੀਵਨ ਸਵਰ ਜਾਏ। ਪਰ ਇਹ ਕਿਰਪਾ ਵਾਹਿਗੁਰੂ ਨੇ ਆਪ ਕਰਨੀ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਨਾ ਮਹਾਰਾਜ ਦੇ ਚਰਨਾਂ ਦੇ ਵਿੱਚ ਵੀ, ਮਹਾਰਾਜ ਮੇਰੇ ਕੋਲ ਕੁਛ ਨਹੀਂ ਹੈ, ਗਿਆਨ ਧਿਆਨ ਕਿਛ, ਕਰਮ ਨਾ ਜਾਨਾ ਨਾਹਿਨ ਨਿਰਮਲ ਕਰਨੀ, ਸਾਧ ਸੰਗਤ ਕੈ ਅੰਚਲ ਲਾਵੋ ਬਿਖਮ ਨਦੀ ਜਾਏ ਤਰਨੀ। ਤਾਂ ਸਾਹਿਬ ਜੀ ਕਹਿੰਦੇ ਅਰਦਾਸ ਕਰੋ, ਹਰਿ ਆਪੇ ਸ਼ਰਧਾ ਲਾਏ ਮਿਲਾਏ, ਹਰਿ ਆਪੇ ਆਪ ਸਵਾਰੇ। ਇਹ ਵਾਹਿਗੁਰੂ ਜੀ ਤੁਸੀਂ ਆਪ ਹੀ ਅੰਦਰ ਪ੍ਰੇਮ ਭਰੋਸਾ ਬਣਾਉਣ ਵਾਲੇ ਹੋ, ਆਪਣੇ ਨਾਲ ਮਿਲਾਉਣ ਵਾਲੇ ਹੋ, ਔਰ ਆਪੇ ਹੀ ਸ਼ਬਦ ਦੇ ਕੇ ਨਾਮ ਦੇ ਕੇ ਅੰਦਰੋਂ ਸਵਾਰਨ ਵਾਲੇ ਵੀ

ਹੁਣ ਦੇਖੋ ਆਰੰਭ ਦੇ ਵਿੱਚ ਕੀ ਕਿਹਾ ਮਹਾਰਾਜ ਨੇ, ਸਾਹਿਬ ਕਹਿੰਦੇ ਹਉਂ ਵਾਰੀ ਹਉਂ ਵਾਰੀ ਗੁਰਸਿੱਖ ਮੀਤ ਪਿਆਰੇ ਰਾਮ, ਅਤੇ ਫਿਰ ਮਹਾਰਾਜ ਫਿਰ ਦੁਬਾਰਾ ਉਹਨੂੰ ਦੁਹਰਾਉਂਦੇ ਆ, ਪਰ ਸ਼ੁਰੂ ਵਿੱਚ ਅਤੇ ਲਾਸਟ ਵਾਲੀ ਪੰਗਤੀ ਨੂੰ ਦੁਹਰਾਇਆ, ਉਹਦੇ ਵਿਚਕਾਰ ਜਿਹੜੀ ਗੱਲ ਕੀਤੀ ਆ ਉਹ ਥੋੜ੍ਹਾ ਨੋਟ ਕਰਨਾ, ਧਿਆਨ ਦੇਣਾ। ਸਾਹਿਬ ਕਹਿੰਦੇ ਜਿਹਨੂੰ ਪਰਮੇਸ਼ਵਰ ਨੇ ਆਪ ਅੰਦਰ ਸ਼ਰਧਾ ਲਾ ਕੇ, ਪ੍ਰੇਮ ਦੇ ਕੇ, ਭਰੋਸਾ ਦੇ ਕੇ, ਵਿਸ਼ਵਾਸ ਦੇ ਕੇ ਗੁਰੂ ਦੇ ਰਾਹੀਂ ਅੰਦਰ ਸਵਾਰ ਦਿੱਤਾ, ਉਹਨੂੰ ਗੁਰਸਿੱਖ ਕਹਿੰਦੇ ਆ। ਇੱਕ ਹੁੰਦਾ ਸਿੱਖ, ਇੱਕ ਹੁੰਦਾ ਗੁਰਸਿੱਖ, ਇੱਕ ਹੁੰਦਾ ਗੁਰਸਿੱਖੜਾ। ਸਿੱਖ ਜਿਹਨੇ ਹਜੇ ਆ ਕੇ ਗੁਰੂ ਮਹਾਰਾਜ ਕੋਲ ਸਿੱਖਿਆ ਲੈਣੀ ਹੈ, ਗੁਰਸਿੱਖ ਜਿਹੜਾ ਸਿੱਖਿਆ ਲੈ ਚੁੱਕਾ ਹੈ, ਲੈ ਰਿਹਾ ਹੈ, ਔਰ ਗੁਰਸਿੱਖੜਾ ਜਿਹਨੇ ਡਿਗਰੀ ਲੈ ਲਈ ਹੈ। ਸਿੱਖ ਉਹ ਹੈ ਜਿਵੇਂ ਆਪਾਂ ਕਹਿੰਦੇ ਨਾ ਇਹ ਸਹਿਜਧਾਰੀ ਸਿੱਖ ਹੈ, ਉਹਦੇ ਹੋ ਸਕਦਾ ਕੇਸ ਨਾ ਹੋਣ, ਜੂੜਾ ਨਾ ਹੋਵੇ, ਸਾਬਤ ਸੂਰਤ ਨਾ ਹੋਵੇ, ਹੱਥ 'ਚ ਉਹਦੇ ਕੜਾ ਨਾ ਹੋਵੇ, ਪਰ ਸਹਿਜੇ ਸਹਿਜੇ ਉਹਨੂੰ ਗੁਰੂ ਦੀ ਸਿੱਖਿਆ ਮਿਲ ਗਈ, ਉਹ ਗੁਰਸਿੱਖ ਹੋ ਗਿਆ, ਉਹਦੇ ਕੇਸ ਵੀ ਸਾਬਤ ਹੋ ਗਏ, ਸਾਬਤ ਸੂਰਤ ਵੀ ਹੋ ਗਿਆ, ਹੱਥ ਦੇ ਵਿੱਚ ਕੜਾ ਵੀ ਆ ਗਿਆ। ਫਿਰ ਇੱਕ ਦਿਨ ਮਹਾਰਾਜ ਨੇ ਕਿਹਾ ਹੁਣ ਤੂੰ ਖੰਡੇ ਦੀ ਪੌਲ ਵੀ ਲੈ ਲੈ, ਅਤੇ ਉਹ ਖੰਡੇ ਦੀ ਪੌਲ ਵੀ ਉਹਨੇ ਲੈ ਲਈ, ਹੁਣ ਗੁਰਸਿੱਖੜਾ ਬਣ ਗਿਆ, ਹੁਣ ਉਹ ਪਿਆਰਾ ਹੋ ਗਿਆ। ਜਿਹੜੇ ਪੰਜ ਪਿਆਰੇ ਨੇ ਭਾਈ ਦਇਆ ਸਿੰਘ, ਭਾਈ ਧਰਮ ਸਿੰਘ ਜੀ, ਇਹ ਪਹਿਲਾਂ ਕੀ ਸੀ, ਸਿੱਖ ਨੇ ਬਣੇ ਆ ਕੇ, ਫਿਰ ਗੁਰਸਿੱਖ ਹੋ ਗਏ ਜਿੱਦਣ ਪੰਜਾਂ ਪਿਆਰਿਆਂ ਦੇ ਰੂਪ ਵਿੱਚ ਖਾਲਸਾ ਪੰਥ ਸਾਜਿਆ ਪ੍ਰਗਟ ਕੀਤਾ, ਉਸ ਦਿਨ ਪੰਜ ਪਿਆਰੇ ਹੋ ਗਏ, ਉਹ ਪਿਆਰੇ ਹੋ ਗਏ। ਪਹਿਲਾਂ ਅਸੀਂ ਸਿੱਖ ਦਾ ਮਤਲਬ ਹੈ ਐਡਮਿਸ਼ਨ ਲੈਣੀ, ਦਾਖਲਾ ਲੈਣਾ, ਗੁਰਸਿੱਖ ਦਾ ਮਤਲਬ ਹੈ ਪੜ੍ਹਾਈ ਕਰਨੀ, ਔਰ ਗੁਰਸਿੱਖੜਾ ਉਹ ਹੁੰਦਾ ਜਿਹਨੇ ਡਿਗਰੀ ਲੈ ਲਈ ਹੈ। ਆਪਾਂ ਕਿੱਥੇ ਖਲੋਤੇ ਹਾਂ, ਅਸੀਂ ਸਿੱਖ ਹਾਂ, ਅਸੀਂ ਗੁਰਸਿੱਖ ਹਾਂ, ਜਾਂ ਅਸੀਂ ਗੁਰਸਿੱਖੜੇ ਹਾਂ? ਆਪਣੇ ਅੰਦਰ ਝਾਤੀ ਮਾਰਨਾ ਵੀ ਮੈਂ ਕਿਹੜੀ ਲਾਈਨ ਦੇ ਵਿੱਚ ਹਾਂ, ਸਿੱਖ ਵਾਲੀ, ਗੁਰਸਿੱਖ ਵਾਲੀ, ਜਾਂ ਗੁਰਸਿੱਖੜੇ ਵਾਲੀ? ਸਿੱਖ ਤਾਂ ਉਹ ਹੈ ਗੁਰੂ ਸਤਿਗੁਰੂ ਕਾਜੋ ਸਿੱਖ ਅਖਾਏ, ਸੋ ਭਲਕੇ ਉੱਠ, ਉਹ ਪਹਿਲਾਂ ਉੱਠਣਾ ਤੇ ਸਿੱਖੇ ਭਲਕੇ, ਅੰਮ੍ਰਿਤ ਵੇਲੇ ਉੱਠਣਾ ਤੇ ਸਿੱਖੇ, ਉਹ ਨਾਮ ਦਾ ਅਭਿਆਸ ਕਰਨਾ ਤਾਂ ਸਿੱਖੇ। ਜਿਹਨੇ ਸਿੱਖਿਆ ਉਹ ਤਾਂ ਹੀ ਦੂਜੇ ਨੂੰ ਸਿਖਾ ਸਕਦਾ ਹੈ, ਜਿਹੜਾ ਆਪ ਨਹੀਂ ਸਿੱਖਿਆ ਉਹ ਦੂਜੇ ਨੂੰ ਕੀ ਸਿਖਾਏਗਾ? ਫਿਰ ਜਨ ਨਾਨਕ ਧੂੜ ਮੰਗੈ ਤਿਸ ਗੁਰਸਿੱਖ ਕੀ, ਜੋ ਆਪ ਜਪੈ ਅਵਰਾ ਨਾਮ ਜਪਾਵੈ। ਬਹੁਤ ਸਾਰੇ ਟੀਚਰ ਇਸ ਤਰ੍ਹਾਂ ਦੇ ਮਿਲਦੇ ਨੇ ਦੁਨਿਆਵੀ ਤਲ ਦੇ ਉੱਤੇ। ਟੀਚਰ ਕਹਿੰਦੇ ਜੀ ਜਿਸ ਸਕੂਲ ਕਾਲਜ ਵਿੱਚ ਅਸੀਂ ਪੜ੍ਹੇ ਸੀ ਨਾ ਉੱਥੇ ਹੀ ਟੀਚਰ ਲੱਗ ਕੇ ਪੜ੍ਹ ਕੇ, ਜਿਸ ਵਿੱਚ ਅਸੀਂ ਪੜ੍ਹ ਰਹੇ ਸੀ ਕਾਲਜ ਵਿੱਚ ਉੱਥੇ ਹੀ ਅਸੀਂ ਪੜ੍ਹਾਉਣ ਲੱਗ ਪਏ। ਪਹਿਲਾਂ ਪੜ੍ਹ ਰਹੇ ਸੀ, ਮੁੜ ਕੇ ਉੱਥੇ ਹੀ ਜੌਬ ਮਿਲ ਗਈ, ਉੱਥੇ ਹੁਣ ਅਸੀਂ ਪੜ੍ਹਾ ਰਹੇ ਹਾਂ ਟੀਚਰ ਬਣ ਕੇ। ਪਰ ਪਹਿਲਾਂ ਪੜ੍ਹੇ ਸੀ ਤਾਂ ਹੀ ਪੜ੍ਹਾ ਰਹੇ ਹਾਂ ਨਾ, ਜੇ ਪੜ੍ਹੇ ਹੀ ਨਾ ਹੁੰਦੇ ਤਾਂ ਫਿਰ ਪੜ੍ਹਾਉਣਾ ਕਿੱਥੋਂ ਸੀ? ਗੁਰਸਿੱਖ ਪਹਿਲਾਂ ਆਪ ਸਿੱਖ ਬਣ ਕੇ ਸਿੱਖਿਆ ਲਏਗਾ, ਅਤੇ ਜਿਹਨੇ ਸਿੱਖਿਆ ਗੁਰੂ ਕੋਲੋਂ ਸਿੱਖਿਆ ਲਈ ਹੈ ਉਹੀ ਦੂਜੇ ਨੂੰ ਫਿਰ ਦੇ ਸਕਦਾ ਹੈ। ਜੋ ਆਪ ਜਪੈ ਅਵਰਾ ਨਾਮ ਜਪਾਵੈ। ਇਸ ਲਈ ਮਹਾਰਾਜ ਕਹਿੰਦੇ ਜਿਹੜਾ ਦੂਜਿਆਂ ਨੂੰ ਉਪਦੇਸ਼ ਦੇ ਰਿਹਾ ਪਰ ਆਪ ਨਹੀਂ ਕਰ ਰਿਹਾ, ਉਹ ਤਾਂ ਫਿਰ ਜੰਮਣ ਮਰਨ ਚੋਂ ਨਿਕਲ ਹੀ ਨਹੀਂ ਸਕਦਾ। ਅਵਰ ਉਪਦੇਸ਼ ਆਪ ਨਾ ਕਰੇ, ਆਵਤ ਜਾਵਤ ਜਨਮੈ ਮਰੇ। ਤਾਂ ਸਤਿਗੁਰੂ ਮਹਾਰਾਜ ਜੀ ਸਮਝਾਉਂਦੇ ਆ, ਮਹਾਰਾਜ ਜੀ ਕਹਿੰਦੇ ਮੈਂ ਤਾਂ ਆਖਿਆ ਹਉਂ ਵਾਰੀ ਹਉਂ ਵਾਰੀ ਗੁਰਸਿੱਖ ਮੀਤ ਪਿਆਰੇ, ਕਿਉਂਕਿ ਉਸ ਗੁਰਸਿੱਖ ਨੂੰ ਗੁਰਸਿੱਖੜਾ ਬਣਾਇਆ, ਹਰ ਆਪੇ ਸ਼ਰਧਾ ਲਾਏ ਮਿਲਾਏ, ਹਰ ਆਪੇ ਆਪ ਸਵਾਰੇ। ਉਹਦੇ ਅੰਦਰ ਸ਼ਰਧਾ ਵੀ ਉਹਨੇ ਆਪ ਲਾਤੀ, ਪ੍ਰੇਮ ਵੀ ਆਪ, ਪ੍ਰੇਮ ਦਾ ਜਾਗ ਵੀ ਲਗਾਤਾ, ਔਰ ਅੰਦਰੋਂ ਸਵਾਰਿਆ ਵੀ ਹੈ। ਜਿਹਨੂੰ ਸਵਾਰਿਆ, ਜਿਹਦੇ ਅੰਦਰ ਸ਼ਰਧਾ ਲਗਾ ਦਿੱਤੀ, ਹਉਂ ਵਾਰੀ ਮੈਂ ਉਹਨਾਂ ਤੋਂ ਵਾਰੇ ਜਾਵਾਂ।
ਉਹਨਾਂ ਗੁਰੂ ਕੇ ਸਿੱਖਾਂ ਤੋਂ ਸੱਦ ਕੇ ਜਾਵਾਂ, ਉਹ ਮੇਰੇ ਮੀਤ ਨੇ, ਉਹ ਮੇਰੇ ਪਿਆਰੇ ਨੇ, ਕਿਉਂਕਿ ਉਹਨਾਂ ਨੇ ਹੁਣ ਮੈਨੂੰ ਨਾਮ ਜਿਹੜਾ ਉਹ ਸੁਣਾਉਣਾ ਹੈ, ਪਾਠ ਕਰਕੇ ਸੁਣਾਉਣਾ, ਕੀਰਤਨ ਕਰਕੇ। ਭਾਈ ਮਰਦਾਨਾ ਜੀ ਤੋਂ ਸੱਦ ਕੇ ਕਿਉਂ ਜਾਂਦੇ ਹਾਂ ਆਪਾਂ? ਉਹਨਾਂ ਤੋਂ ਕਿਉਂ ਵਾਰੇ ਵਾਰੇ ਜਾਂਦੇ ਹਾਂ, ਬਲਹਾਰੇ ਜਾਂਦੇ ਹਾਂ? ਔਰ ਕਿੰਨੀ ਉਹਨਾਂ ਦੀ ਮਿੱਤਰਤਾਈ ਸੀ ਗੁਰੂ ਨਾਨਕ ਸਾਹਿਬ ਨਾਲ, ਜਿੱਥੇ ਗੁਰੂ ਨਾਨਕ ਸਾਹਿਬ ਉੱਥੇ ਭਾਈ ਮਰਦਾਨਾ ਜੀ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ। ਜਿੱਥੇ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਜਿੱਥੇ ਗੁਰੂ ਨਾਨਕ ਸਾਹਿਬ ਨੇ, ਉੱਥੇ ਮਰਦਾਨਾ ਜੀ ਦਾ ਨਾਮ ਵੀ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਸ਼ਬਦ ਭਾਵੇਂ ਗੁਰੂ ਨਾਨਕ ਸਾਹਿਬ ਦਾ, ਪਰ ਨਾਮ ਤੇ ਆ ਗਿਆ ਨਾ ਵੀ ਸ਼ਬਦ ਭਾਵੇਂ ਗੁਰੂ ਨਾਨਕ ਸਾਹਿਬ ਦਾ, ਪਰ ਮਰਦਾਨਾ ਜੀ ਤੁਸੀਂ ਹਰ ਵੇਲੇ ਮੇਰੇ ਨਾਲ ਹੋ ਤੇ ਨਾਲ ਹੀ ਸਦਾ ਤੁਸੀਂ ਰਹੋਗੇ। ਤੇ ਸਾਨੂੰ ਭਾਈ ਮਰਦਾਨਾ ਜੀ ਕਿੰਨੇ ਪਿਆਰੇ ਲੱਗਦੇ ਆ, ਕਿੰਨੇ ਚੰਗੇ ਲੱਗਦੇ ਆ, ਕਿਉਂਕਿ ਉਹਨਾਂ ਨੇ ਗੁਰੂ ਨਾਨਕ ਸਾਹਿਬ ਦੀ ਸੰਗਤ ਕਰ ਲਈ। ਕਿੰਨੇ ਉਤਰਾਅ ਚੜ੍ਹਾਅ ਆਏ ਜ਼ਿੰਦਗੀ ਵਿੱਚ, ਦੁੱਖ ਸੁੱਖ ਆਏ, ਪਰਵਾਹ ਨਹੀਂ ਕੀਤੀ, ਉਹਨਾਂ ਨੇ ਗੁਰੂ ਨਾਨਕ ਸਾਹਿਬ ਦਾ ਪੱਲਾ ਨਹੀਂ ਛੱਡਿਆ। ਸਾਨੂੰ ਮਾੜਾ ਜਿਹਾ ਕੋਈ ਮੁਸੀਬਤ ਆ ਜਾਏ, ਅਸੀਂ ਗੁਰੂ ਛੱਡ ਕੇ ਸਿਆਣੇ ਲੱਭਣ ਤੁਰ ਪੈਂਦੇ ਹਾਂ, ਅਸੀਂ ਬਾਬਿਆਂ ਦੇ ਚੱਕਰਾਂ 'ਚ ਪੈ ਜਾਂਦੇ ਹਾਂ। ਉੱਥੇ ਗੁਰੂ ਕਿੱਥੇ ਗਿਆ ਫਿਰ? ਕਿਉਂਕਿ ਅਜੇ ਗੁਰਸਿੱਖ ਨਹੀਂ ਨਾ ਬਣੇ। ਜੇ ਗੁਰਸਿੱਖ ਬਣੇ ਹੁੰਦੇ ਫਿਰ ਜ਼ਿੰਦਗੀ 'ਚ ਦੁੱਖ ਸੁੱਖ, ਖੁਸ਼ੀ ਗਮ, ਵਾਧਾ ਘਾਟਾ ਆਵੇ, ਮੇਰਾ ਤਾਂ ਗੁਰੂ ਸਹਾਈ ਹੈ, ਗੁਰੂ ਨੇ ਮੇਰੀ ਸਹਾਇਤਾ ਕਰਨੀ ਹੈ। ਗੁਰਸਿੱਖ ਕਦੇ ਗੁਰੂ ਦਾ ਪੱਲਾ ਨਹੀਂ ਛੱਡਦਾ, ਇਸ ਲਈ ਉਹ ਗੁਰਸਿੱਖੜਾ ਉਹ ਨਿਭਦਾ, ਸਿੱਖ ਛੱਡ ਸਕਦਾ, ਕਿਉਂਕਿ ਅਜੇ ਉਹਨੇ ਗੁਰਸਿੱਖ ਬਣਨਾ। ਭਾਈ ਗੁਰਦਾਸ ਗੁਰਮਤ, ਜਿਹੜਾ ਕਾਲਜ ਇਸ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਅਦਾਰੇ ਹੇਠ ਚੱਲਦਾ, ਕਈ ਵਿਦਿਆਰਥੀ ਉੱਥੇ ਐਡਮਿਸ਼ਨ ਲੈਣ ਆਉਂਦੇ ਨੇ, ਦਾਖਲਾ ਲੈ ਲੈਂਦੇ ਆ ਬੜੇ ਚਾਓ ਚਾਓ ਦੇ ਨਾਲ, ਪਰ ਟਿਕਦੇ ਨਹੀਂ, 4 ਦਿਨ ਨਹੀਂ 10 ਦਿਨ ਦੌੜ ਜਾਂਦੇ ਆ। ਕਿਉਂ? ਕਿਉਂਕਿ ਸਾਡਾ ਇੱਥੇ ਮਨ ਨਹੀਂ ਲੱਗਦਾ। ਪਰ ਜਿਹੜੇ ਉੱਥੇ ਪੜ੍ਹਾਈ ਕਰਨ ਲੱਗ ਪਏ ਉਹ ਫਿਰ ਕੀ ਹੋਇਆ, ਉਹ ਟਿਕ ਗਏ, ਫਿਰ ਉਹ ਪੂਰਾ ਕੋਰਸ ਕਰਦੇ ਆ, ਆਪਣਾ ਪੂਰੀ ਵਿੱਦਿਆ ਹਾਸਲ ਕਰਦੇ ਆ, ਅਤੇ ਜਿਹੜੇ ਵਿੱਦਿਆ ਹਾਸਲ ਕਰ ਲੈਂਦੇ ਆ ਉਹਨਾਂ ਉੱਤੇ ਗੁਰੂ ਮਹਾਰਾਜ ਦੀ ਬਖਸ਼ਿਸ਼ ਹੋ ਜਾਂਦੀ ਹੈ, ਉਹ ਫਿਰ ਸਿੱਖ ਤੋਂ ਗੁਰਸਿੱਖ ਤੋਂ ਗੁਰਸਿੱਖੜੇ ਹੋ ਨਿਭਦੇ ਆ। ਪਰ ਜਿਹੜਾ ਅਜੇ ਸਿੱਖ ਹੀ ਨਹੀਂ ਬਣਿਆ ਉਹ ਗੁਰਸਿੱਖ ਕਦੋਂ ਬਣੇਗਾ? ਜਿਹੜਾ ਹਜੇ ਸਿੱਖ ਹੀ ਨਹੀਂ ਬਣਿਆ ਗੁਰੂ ਦਾ ਉਹ ਗੁਰਸਿੱਖ ਕਦੋਂ ਬਣੇਗਾ? ਅਤੇ ਗੁਰਸਿੱਖ ਤੋਂ ਬਾਅਦ ਗੁਰਸਿੱਖੜਾ ਕਦੋਂ ਬਣੇਗਾ? ਉਹ ਖੰਡੇ ਦੀ ਪੌਲ ਕਦੋਂ ਲਏਗਾ? ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਕਦੋਂ ਲੱਗੇਗਾ? ਕਿਉਂਕਿ ਮਹਾਰਾਜ ਨੇ ਕਿਹਾ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੋਂ ਕਰੋ ਨਿਵਾਸ, ਮੈਂ ਖਾਲਸੇ 'ਚ ਨਿਵਾਸ ਕਰਦਾ, ਅਤੇ ਉਹ ਹੈ ਗੁਰਸਿੱਖੜਾ। ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰ ਰਹੇ ਨੇ, ਕਹਿੰਦੇ ਮੈਂ ਇਸ ਲਈ ਗੁਰਸਿੱਖ ਤੋਂ ਵਾਰੇ ਜਾਣਾ, ਉਹ ਮੇਰਾ ਮੀਤ ਹੈ, ਉਹ ਮੇਰਾ ਪਿਆਰਾ ਹੈ, ਜਿਹਨੇ ਮੇਰੇ ਪ੍ਰੀਤਮ ਦੇ ਨਾਮ ਨੂੰ

ਉਹ ਪਰਮੇਸ਼ਵਰ ਜਿਹੜਾ ਹਰੀ ਹੈ, ਜਿਹੜਾ ਕਰਤਾ ਪੁਰਖ ਹੈ, ਅਕਾਲ ਪੁਰਖ ਹੈ, ਸਤ ਪੁਰਖ ਹੈ, ਹਰ ਆਪੇ ਪੁਰਖ ਨਿਰੰਜਨ ਸੋਈ ਰਾਮ। ਉਹ ਆਪ ਹੀ ਕਰਤਾ ਪੁਰਖ ਹੈ, ਅਕਾਲ ਪੁਰਖ ਹੈ, ਸਤ ਪੁਰਖ ਹੈ ਔਰ ਨਿਰਅੰਜਨ ਅੰਜਨ ਤੋਂ ਰਹਿਤ ਹੈ। ਜੋ ਅਕਾਲ ਮੂਰਤ ਹੈ, ਅਜੂਨੀ ਹੈ। ਦੇਖੋ ਜਿਹੜਾ ਅਸੀਂ ਮੂਲ ਮੰਤਰ ਦਾ ਪਾਠ ਕਰਦੇ ਹਾਂ ਉਹ ਨਿਰੋਲ ਪਰਮੇਸ਼ਵਰ ਦੀ ਪਰਿਭਾਸ਼ਾ ਉਹਦੇ ਵਿੱਚ ਸਮਝਾਈ ਗਈ ਹੈ ਵੀ ਇੱਕ ਅਕਾਲ ਪੁਰਖ ਕੀ ਹੈ। ਤਾਂ ਸਾਹਿਬ ਕਹਿੰਦੇ ਉਹ ਨਿਰਅੰਜਨ ਅੰਜਨ ਤੋਂ ਰਹਿਤ ਹੈ, ਮੋਹ ਮਾਇਆ ਤੋਂ ਰਹਿਤ ਹੈ ਔਰ ਆਪ ਹੀ ਸਾਰੇ ਸੰਸਾਰ ਦਾ ਕਰਤਾ ਪੁਰਖ ਹੈ, ਆਪ ਹੀ ਸਾਰਿਆਂ ਨੂੰ ਸਾਜਣ ਵਾਲਾ, ਬਣਾਉਣ ਵਾਲਾ ਹੈ, ਚਲਾਉਣ ਵਾਲਾ ਹੈ, ਪਾਲਣ ਵਾਲਾ ਹੈ। ਸੋਈ ਉਹ ਰਾਮ ਰਮਿਆ ਹੋਇਆ ਪਰਮੇਸ਼ਵਰ ਅਕਾਲ

ਉਹ ਹਰੀ ਆਪ ਹੀ ਵਿਧ ਬਣਾਉਂਦਾ ਆਪਣੇ ਨਾਲ ਮਿਲਾਉਣ ਦੀ, ਜਿਨ੍ਹਾਂ ਉੱਤੇ ਤਰਸ ਕੀਤੀ ਕੀਤੀ, ਜਿਨ੍ਹਾਂ ਉੱਤੇ ਕਿਰਪਾ ਕੀਤੀ, ਤਰਸ ਕੀਤਾ, ਕਿਰਪਾ ਕੀਤੀ, ਉਹਨੂੰ ਸ਼ਬਦ ਨਾਲ ਸਵਾਰ ਕੇ ਆਪਣੇ ਨਾਲ ਮਿਲਾ ਲਿਆ। ਔਰ ਜੋ ਉਹ ਕਰਦਾ ਉਹੀ ਕੁਛ ਹੁੰਦਾ, ਆਪਣੇ ਕੀਤੀਆਂ ਕੁਛ ਨਹੀਂ ਹੋਣਾ। ਇਸ ਲਈ ਅਰਦਾਸ ਕਰੀਏ, ਅਸਾਂ ਜ਼ੋਰ ਨਾਹੀਂ, ਜੇ ਕਿਛ ਕਰ ਹਮ ਸਾਕੈਂ, ਜਿਉਂ ਭਾਵੈ ਤਿਵੇਂ ਬਖਸ਼। ਅਤੇ ਬੰਦਾ ਤਾਂ ਕਹਿੰਦਾ ਮੈਂ ਇੰਨਾ ਜਪ ਕਰਦਾ, ਮੈਂ ਇੰਨਾ ਤਪ ਕਰਦਾ, ਮੈਂ ਇੰਨਾ ਪਾਠ ਕਰਦਾ, ਮੈਂ ਇੰਨੀ ਸੇਵਾ ਕਰਦਾ, ਅਤੇ ਅਰਦਾਸ ਤਾਂ ਹੋ ਰਹੀ ਹੈ ਵੀ ਮੇਰੇ ਕੀਤਿਆਂ ਕੁਛ ਨਹੀਂ ਹੋਣਾ, ਮਹਾਰਾਜ ਜੀ ਤੁਸੀਂ ਆਪ ਹੀ ਕਿਰਪਾ ਕਰੋ। ਇਸ ਲਈ ਕਹਿ ਰਹੇ ਹਾਂ ਕਿ ਉਹ ਆਪ ਹੀ ਪਰਮੇਸ਼ਵਰ ਹੈ, ਸਾਰੀ ਦੁਨੀਆਂ ਦਾ ਕਰਤਾ ਪੁਰਖ ਹੈ। ਆਪ ਹੀ ਉਹ ਕਿਰਪਾ ਜਦੋਂ ਕਰਦਾ, ਆਪੇ ਮਿਲੇ ਆਪਣੇ ਨਾਲ ਮਿਲਾਉਂਦਾ। ਕਰੇ ਸੋ ਹੋਈ ਰਾਮ, ਜੋ ਉਹ ਕਰਦਾ ਹੈ ਉਹਦੀ ਰਜ਼ਾ ਵਿੱਚ ਅਸੀਂ ਰਾਜ਼ੀ ਹੋ ਕੇ ਤੁਰਨਾ, ਜੋ ਉਹਦਾ ਹੁਕਮ ਉਹਦੇ ਹੁਕਮ ਦੇ ਮੁਤਾਬਕ ਹੀ ਹੋਣਾ। ਗੁਰੂ ਰਾਮਦਾਸ ਮਹਾਰਾਜ ਜੀ

ਨੂੰ ਭਾਵੇਗਾ ਉਹੀ ਕੁਛ ਹੋਵੇਗਾ। ਅਵਰ ਨਾ ਕਰਨਾ ਜਾਈ ਹੋਰ ਕਿਸੇ ਦੇ ਕੀਤਿਆਂ ਕੁਛ ਨਹੀਂ ਹੋ ਸਕਦਾ। ਜੇ ਕਹਾਂ ਵੀ ਮੇਰੇ ਕੋਲ ਇੰਨੀ ਪਾਵਰ ਹੈ ਕਿ ਮੈਂ ਰੱਬ ਨੂੰ ਮਿਲ ਸਕਦਾ, ਮੇਰੇ ਕੀਤਿਆਂ ਨਹੀਂ ਉਹਨੇ ਮਿਲਣਾ, ਇਹ ਆਪ ਕਿਰਪਾ ਤਰਸ ਵਾਹਿਗੁਰੂ ਜੀ ਕਰਨਗੇ, ਮੈਨੂੰ ਸ਼ਬਦ ਨਾਲ ਅੰਦਰੋਂ ਸਵਾਰਨਗੇ, ਫਿਰ ਉਹਦਾ ਮੇਲ ਹੋਣਾ। ਇੱਦਾਂ ਨਹੀਂ ਹੋਣਾ, ਨਹੀਂ ਤੇ ਵੱਡੇ ਵੱਡੇ ਜੋਗੀ ਹਾਰ ਗਏ, ਯੋਗ ਸਾਧਨਾਵਾਂ ਕਰਦੇ ਕਰਦੇ ਵੱਡੇ ਵੱਡੇ ਤਪੱਸਵੀ ਵੀ ਫੇਲ ਹੋ ਗਏ, ਤਪ ਕਰਦੇ ਕਰਦੇ ਵੱਡੇ ਵੱਡੇ ਸੰਨਿਆਸੀ ਵੀ ਜਿਹੜੇ ਸੰਨਿਆਸ ਲੈ ਕੇ ਜੰਗਲਾਂ 'ਚ ਬੈਠੇ ਉਹ ਵੀ ਫੇਲ ਹੋ ਗਏ। ਕਿਉਂਕਿ ਹੋਣਾ ਕੀ ਹੈ, ਜੋ ਉਸ ਪਰਮੇਸ਼ਵਰ ਨੂੰ ਪਾਉਂਦਾ ਉਹਦੇ ਹੁਕਮ ਦੇ ਵਿੱਚ ਹੀ ਖੇਡ ਬਣਨੀ ਹੈ, ਉਹਦੇ ਹੁਕਮ ਤੋਂ ਬਾਹਰ ਹੋ ਕੇ ਨਹੀਂ। ਜੋ ਹਰ ਪ੍ਰਭ ਭਾਵੈ, ਜੋ ਪ੍ਰਭੂ ਨੂੰ ਪਾਉਂਦਾ ਸੋਈ ਹੋਵੇ ਉਹੀ ਕੁਛ ਹੁੰਦਾ। ਅਵਰ ਨਾ ਕਰਨਾ ਜਾਈ ਹੋਰ ਸਾਡੇ ਕੀਤਿਆਂ ਕੁਛ ਨਹੀਂ ਹੁੰਦਾ, ਭਾਵ ਪਰਮੇਸ਼ਵਰ ਦਾ ਮਿਲਾਪ ਸਾਡੇ ਕੀਤਿਆਂ

0: ਗਾਈ।
1: ਹੁਣ ਥੋੜ੍ਹਾ ਜਿਹਾ ਹੋਰ ਟਿੱਕ ਕੇ ਸੁਣਿਓ। ਗੁਰੂ ਰਾਮਦਾਸ ਮਹਾਰਾਜ ਜੀ, ਸਾਨੂੰ ਸਮਝ ਨਹੀਂ ਆਈ। ਤੁਸੀਂ ਕਹਿੰਦੇ ਹੋ ਹਰ ਆਪੇ ਪੁਰਖ ਨਿਰੰਜਨ ਸੋਈ ਰਾਮ, ਹਰ ਆਪੇ ਮੇਲੈ ਕਰੇ ਸੋਹੋਈ ਰਾਮ, ਜੋ ਹਰ ਪ੍ਰਭਾਵੈ ਸੋਈ ਹੋਵੇ ਅਵਰ ਨਾ ਕਰਨਾ ਜਾਈ। ਸਤਿਗੁਰੂ ਜੀ, ਤੁਸੀਂ ਸਾਨੂੰ ਸਮਝਾਉਣਾ ਕੀ ਚਾਹੁੰਦੇ ਹੋ? ਸਾਨੂੰ ਥੋੜ੍ਹਾ ਜਿਹਾ ਗੱਲ ਖੋਲ੍ਹ ਕੇ ਸਮਝਾਓ ਤਾਂ ਕਿ ਸਾਨੂੰ ਪਤਾ ਲੱਗ ਜਾਏ। ਮਹਾਰਾਜ ਕਹਿੰਦੇ ਮੈਂ ਇਹ ਸਮਝਾਉਣਾ ਚਾਹੁੰਦਾ, ਕਿਉਂਕਿ ਬੰਦਿਆ ਤੂੰ ਆਪਣੇ ਆਪ 'ਚ ਸਿਆਣਾ ਬਹੁਤ ਹੈ, ਤੂੰ ਆਪਣੇ ਆਪ 'ਚ ਚਤਰ ਬਹੁਤ ਹੈ, ਚਲਾਕ ਬਹੁਤ ਹੈ। ਤੂੰ ਕਹਿੰਦਾ ਮੈਂ ਚਲਾਕੀਆਂ ਨਾਲ ਰੱਬ ਨੂੰ ਪਾਲਵਾਂ, ਸਿਆਣਪਾਂ ਨਾਲ ਰੱਬ ਨੂੰ ਪਾਲਵਾਂ, ਅਤੇ ਮਹਾਰਾਜ ਕਹਿੰਦੇ ਇੱਦਾਂ ਨਹੀਂ ਉਹਨੇ ਮਿਲਣਾ, ਇਹ ਉਹਦੀ ਕਿਰਪਾ ਚਾਹੀਦੀ ਹੈ। ਤੇਰੀਆਂ ਮੱਤਾਂ, ਤੇਰੀਆਂ ਸਿਆਣਪਾਂ, ਤੇਰੀਆਂ ਚਤਰਾਈਆਂ ਉਹਦੇ ਅੱਗੇ ਕੰਮ ਨਹੀਂ ਆਉਣੀਆਂ। ਸਹਿਸ ਸਿਆਣਪਾਂ ਲੱਖ ਹੋਏ, ਅਸੀਂ ਸਿਆਣੇ ਬਹੁਤ ਹਾਂ ਨਾ, ਅਸੀਂ ਕਹਿੰਦੇ ਹਾਂ ਮੌਨ ਧਾਰ ਕੇ ਬੈਠ ਜਾਂਦੇ ਹਾਂ ਰੱਬ ਮਿਲ ਜਾਏਗਾ। ਮਹਾਰਾਜ ਕਹਿੰਦੇ ਤੇਰੇ ਕੀਤਿਆਂ ਨਹੀਂ ਕੁਛ ਹੋਣਾ। ਮੈਂ ਤੀਰਥਾਂ 'ਤੇ ਚੁੱਬੀਆਂ ਲਾ ਲਾ ਕੇ ਕਵਾਂ ਮੈਂ ਮਹਾਨ ਹੋ ਗਿਆ, ਤੇਰੇ ਕੀਤਿਆਂ ਨਹੀਂ ਹੋਣਾ, ਇਹ ਚਲਾਕੀਆਂ ਤੇਰੀਆਂ ਨਹੀਂ ਚੱਲਣੀਆਂ। ਸੋਚੈ ਸੋਚਣਾ ਹੋਵਈ ਜੇ ਸੋਚੀ, ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾਂ, ਲਿਵਤਾਰ ਭੁੱਖਿਆਂ ਭੁੱਖ ਨਾ ਉੱਤਰੀ ਜੇ ਬੰਨਾਂ ਪੁਰੀਆਂ, ਭਾਰ ਸਹਿਸ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਤੂੰ ਕਹੇ ਮੈਂ ਅੰਨ ਛੱਡ ਕੇ ਵਰਤ ਰੱਖ ਲਾਂ ਅਤੇ ਰੱਬ ਜੀ ਖੁਸ਼ ਹੋ ਜਾਣਗੇ, ਇਹ ਤੇਰੀਆਂ ਸਿਆਣਪਾਂ ਨਹੀਂ ਕੰਮ ਆਉਣੀਆਂ। ਚਤੁਰਾਈ ਸਿਆਣਪਾਂ ਕਿਤੇ ਕਾਮ ਨਾ ਆਈ ਹੈ, ਤੁੱਠਾ ਸਾਹਿਬ ਜੋ ਦੇਵੈ ਸੋਈ ਸੁੱਖ ਪਾਈਐ। ਕਹਿੰਦੇ ਉਹਦੀ ਹੁਕਮ ਵਿੱਚ ਤੁਰ, ਉਹ ਤੁਰੁੱਠ ਕੇ ਜੋ ਦੇ ਦੇਵੇ ਉਹਦੇ ਵਿੱਚ ਹੀ ਸੁੱਖ ਪਾ ਲੈ, ਤੇਰੀਆਂ ਚਤੁਰਾਈਆਂ ਤੇਰੀਆਂ ਚਲਾਕੀਆਂ ਕੰਮ ਨਹੀਂ ਆਉਣੀਆਂ। ਤੂੰ ਕਹੇ ਜੀ ਮੈਂ ਅੰਮ੍ਰਿਤ ਵੇਲੇ ਨਹੀਂ ਉੱਠ ਸਕਦਾ, ਮੈਂ ਨਿਤਨੇਮ ਨਹੀਂ ਕਰ ਸਕਦਾ, ਇਹ ਦੁਪਹਿਰ ਵੇਲੇ ਮੈਂ ਆਰਾਮ ਨਾਲ ਉੱਠ ਕੇ ਆਪਣੇ ਮੁਤਾਬਕ ਜੇ ਨਿਤਨੇਮ ਕਰ ਲਵਾਂ ਤਾਂ ਠੀਕ ਰਹੇਗਾ। ਨਿਤਨੇਮ ਤਾਂ ਮੁਬਾਰਕ ਹੈ, ਪਰ ਤੇਰਾ ਉੱਠਣਾ ਠੀਕ ਨਹੀਂ ਹੈ ਨਾ, ਤੂੰ ਚਤਰ ਹੈ, ਤੂੰ ਸਿਆਣਾ ਹੈ। ਸਾਨੂੰ ਤੇ ਮਹਾਰਾਜ ਨੇ ਕਿਹਾ, ਦੇਖੋ ਫਿਰ ਦੁਹਰਾ ਦਿਆਂ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ। ਭਲਕੇ ਉੱਠ, ਤੇ ਮੈਂ ਸਿਆਣਾ, ਮੈਂ ਆਖਦਾ ਵੀ ਕੋਈ ਨਹੀਂ, ਅੰਮ੍ਰਿਤ ਵੇਲਾ ਤੇ ਨੀਂਦ ਪਿਆਰੀ ਹੈ, ਉਦੋਂ ਆਲਸ ਤਿਆਗਣਾ ਔਖਾ ਹੈ, ਕਿਹੜਾ ਉੱਠ ਕੇ ਹੁਣ ਸਵੇਰੇ ਸਵੇਰੇ ਇਸ਼ਨਾਨ ਕਰੇ, ਆਰਾਮ ਨਾਲ 10-12 ਵਜੇ ਉੱਠਾਂਗੇ, ਇਹ ਸਿਆਣਪ ਹੀ ਹੈ ਨਾ ਮੇਰੀ। ਜਾਂ ਮੈਨੂੰ ਸੰਗਤ ਨਾ ਕਰਨੀ ਪਵੇ, ਨਾਮ ਨਾ ਜਪਣਾ ਪਵੇ, ਜਿੱਦਾਂ ਕੋਈ ਕਹੇ ਵੀ ਦਾਨ ਪੁੰਨ ਕਰ ਦਿਓ, ਤੀਰਥਾਂ 'ਤੇ ਜਾਓ, ਦਰਿਆਵਾਂ 'ਤੇ ਜਾਓ, ਜਿਹੜੀ ਸਮੱਗਰੀ ਹੈ ਉਹ ਜਾ ਕੇ ਰੋੜ ਆਓ, ਅਤੇ ਇਹ ਸਿਆਣਪਾਂ ਮੇਰੀਆਂ ਚੱਲ ਜਾਣਗੀਆਂ, ਇਹ ਦੁਨੀਆਂ ਅੱਗੇ ਚੱਲ ਜਾਣਗੀਆਂ, ਉਹਦੇ ਅੱਗੇ ਨਹੀਂ ਚੱਲਣੀਆਂ। ਇੱਦਾਂ ਦੀਆਂ ਹਜ਼ਾਰਾਂ ਸਿਆਣਪਾਂ ਨੇ ਜੋ ਬੰਦਾ ਰੋਜ਼ ਵਰਤਦਾ, ਰੋਜ਼ ਚਲਾਕੀਆਂ ਕਰਦਾ। ਦੁਨੀਆਂ ਦੇ ਸਾਹਮਣੇ ਅਸੀਂ ਚਲਾਕੀਆਂ ਕਰ ਜਾਂਗੇ, ਪਰ ਉਹਦੇ ਅੱਗੇ ਨਹੀਂ ਨਾ ਚੱਲਣੀ। ਤਜੋ ਸਿਆਣਪ ਸੁਰਜਨੋ ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਉ ਜਾਏ। ਇਸ ਲਈ ਮਹਾਰਾਜ ਜੀ ਕਹਿੰਦੇ ਨੇ, ਸਾਹਿਬ ਕਹਿੰਦੇ ਸਾਡੇ ਕੀਤਿਆਂ ਨਹੀਂ ਗੱਲ ਬਣਨੀ। ਮੈਂ ਇਹ ਗੁਰੂ ਰਾਮਦਾਸ ਮਹਾਰਾਜ, ਗੁਰੂ ਪਾਤਸ਼ਾਹ ਕਹਿੰਦੇ ਮੈਂ ਇਹ ਆਖਣਾ ਚਾਹੁੰਦਾ, ਬਹੁਤ ਸਿਆਣਪ ਲਿਆ ਨਾ ਜਾਈ, ਕਰ ਥੱਕੇ ਸਭ ਚਤੁਰਾਈ, ਥੱਕ ਗਏ ਚਤੁਰਾਈ ਕਰ ਕਰਕੇ। ਸਿਆਣਪਾਂ ਆਪਣੀਆਂ ਦਿਖਾ ਦਿਖਾ ਕੇ, ਲੋਕ ਸਿਆਣੇ ਬਹੁਤ ਹੈ, ਕੋਈ ਵੀ ਆ ਦੇਖੋ ਜਨਮ ਹੁੰਦਾ ਤਾਂ ਸਿਆਣਪਾਂ ਆਪਣੀਆਂ ਦਿਖਾਉਣ ਲੱਗ ਜਾਂਦੇ ਆ। ਆ ਕਈ ਵਾਰੀ ਸਰੀਰ ਡੈੱਡ ਬੋਡੀ ਹੁੰਦੀ ਹੈ ਨਾ, ਜਦੋਂ ਸ਼ਮਸ਼ਾਨ ਘਾਟ ਜਾਓ ਤੇ ਉੱਥੇ ਦੇਖੋ ਲੋਕ ਆਪੋ ਆਪਣੀਆਂ ਸਿਆਣਪਾਂ ਦੱਸਣ ਲੱਗੇ ਹੁੰਦੇ ਆ, ਉਹ ਜਿਵੇਂ ਲੱਗਦਾ ਵੀ ਮੈਂ ਹੀ ਸਿਆਣਾ। ਇਹ 100 ਬੰਦਾ ਜਿਹੜਾ ਖਲੋਤਾ ਉੱਥੇ ਸ਼ਮਸ਼ਾਨ ਘਾਟ ਦੇ ਵਿੱਚ, ਉਹ ਐਵੇਂ ਹੀ ਹੈ, ਮੈਂ ਸਾਰਿਆਂ ਨਾਲੋਂ ਸਿਆਣਾ। ਇੱਦਾਂ ਨਹੀਂ, ਇੱਦਾਂ ਕਰੋ, ਇਹਦੇ ਪੈਰ ਇੱਧਰ ਨਹੀਂ ਇੱਧਰ ਕਰੋ, ਇਹਦਾ ਸਿਰ ਇੱਧਰ ਕਿਉਂ ਕਰ ਦਿੱਤਾ, ਇਹ ਤੁਸੀਂ ਸੰਸਕਾਰ ਕਰਨ ਤੋਂ ਪਹਿਲਾਂ ਆਹ ਕਿਉਂ ਨਹੀਂ ਕੀਤਾ, ਮਟਕਾ ਕਿਉਂ ਨਹੀਂ ਫੋੜਿਆ। ਉਹ ਕਹਿੰਦਾ ਮੈਂ ਸਿਆਣਾ, ਮੈਨੂੰ ਪਤਾ ਹੈ। ਉੱਥੇ ਦੇਖਣ ਨੂੰ ਮਿਲਦਾ ਕਈ ਬੰਦੇ ਉੱਥੇ ਦੀ ਆਪਣੀ ਸਿਆਣਪ ਨਹੀਂ ਛੱਡਦੇ, ਉੱਥੇ ਦੀ ਆਪਣੀ ਸਿਆਣਪ ਦਿਖਾਉਣਾ ਚਾਹੁੰਦੇ ਆ ਵੀ ਮੈਨੂੰ ਪਤਾ, ਬਾਕੀ 100 ਬੰਦਾ ਜਿਹੜਾ ਖੜਾ ਇਹਨਾਂ ਨੂੰ ਕੁਛ ਵੀ ਨਹੀਂ ਪਤਾ। ਸਤਿਗੁਰੂ ਮਹਾਰਾਜ ਜੀ ਕਹਿੰਦੇ ਆ ਚੱਲ ਤੂੰ ਦੁਨੀਆ ਅੱਗੇ ਸਿਆਣਾ ਹੋ ਵੀ ਜਾਏਗਾ, ਉਹ 100 ਬੰਦਾ ਜਿਹੜਾ ਖਲੋਤਾ ਉਹ ਬਾਹਰ ਨਿਕਲ ਕੇ ਕਹੇਗਾ ਜੀ ਉਹ ਬੜਾ ਸਿਆਣਾ ਸੀ, ਉਹਨੂੰ ਸਭ ਕੁਝ ਪਤਾ ਸੀ, ਪਰ ਜਦੋਂ ਤੂੰ ਮੁੱਖ ਵਾਹਿਗੁਰੂ ਵੱਲ ਕਰੇਗਾ, ਮਹਾਰਾਜ ਕਹਿੰਦੇ ਤੇਰੇ ਤੋਂ ਵੱਡਾ ਇਆਣਾ ਹੀ ਕੋਈ ਨਹੀਂ ਹੈ, ਮੂਰਖ ਹੀ ਕੋਈ ਨਹੀਂ ਹੈ, ਤੂੰ ਆਪਣੇ ਆਪ ਨੂੰ ਸਿਆਣਾ ਸਮਝਦਾ। ਇਸ ਲਈ ਅਸੀਂ ਇੱਥੇ ਸਿਆਣਪ ਲੈ ਕੇ ਨਹੀਂ, ਅਸੀਂ ਇੱਥੇ ਇਆਣੇ ਬਣ ਕੇ ਆਉਣਾ ਹੈ। ਮਹਾਰਾਜ ਮੈਨੂੰ ਕੱਖ ਨਹੀਂ ਪਤਾ, ਨਾ ਮੈਨੂੰ ਜਪ ਕਰਨਾ ਆਵੇ, ਨਾ ਤਪ ਕਰਨਾ ਆਵੇ, ਨਾ ਮੈਨੂੰ ਇਹ ਧਾਗੇ ਤਵੀਤਾਂ ਦਾ ਪਤਾ, ਨਾ ਦਰਿਆਵਾਂ ਦਾ, ਨਾ ਤੀਰਥਾਂ ਦਾ, ਨਾ ਮੈਨੂੰ ਪਹਾੜਾਂ ਦਾ, ਨਾ ਜੰਗਲਾਂ ਦਾ, ਕੁਛ ਨਹੀਂ ਮੈਨੂੰ ਪਤਾ। ਮੈਂ ਇਆਣਾ ਬਣ ਕੇ ਆਇਆ, ਤੁਸੀਂ ਆਪ ਕਿਰਪਾ ਕਰਕੇ ਜਿੱਦਾਂ ਸਿਆਣਾ ਕਰਨਾ ਕਰ ਲਓ। ਅੰਬਾਰਕ ਕਛੂ ਨਾ ਜਾਣੈ ਗਤ ਮਿਤ, ਤੇਰੇ ਮੂਰਖ ਮੁਗਧ ਇਆਨਾ, ਹਰ ਕਿਰਪਾ ਧਾਰ ਦੀਜੈ ਮਤ ਉੱਤਮ, ਕਰ ਲੀਜੈ ਮੁਗਧ ਸਿਆਣਾ। ਉਹ ਪਰਵਾਨ ਹੈ। ਗੁਰੂ ਮਹਾਰਾਜ ਕਹਿੰਦੇ ਮੈਂ ਇਹ ਸਮਝਾਉਣਾ ਚਾਹੁੰਦਾ ਕਿ ਸਾਰੀ ਖੇਡ ਆਪ ਪਰਮੇਸ਼ਵਰ ਨੇ ਬਣਾਉਣੀ ਹੈ, ਇਸ ਲਈ ਬਹੁਤ ਸਿਆਣਪ ਲਿਆ ਨਾ ਜਾਈ। ਬਹੁਤੀਆਂ ਸਿਆਣਪਾਂ ਨਾਲ ਉਹਦੀ ਪ੍ਰਾਪਤੀ ਨਹੀਂ ਹੋ ਸਕਦੀ। ਕਰ ਥੱਕੇ ਸਭ ਚਤੁਰਾਈ, ਚਤੁਰਾਈਆਂ ਵਰਤ ਵਰਤ ਕੇ ਥੱਕ ਗਏ ਲੋਕ, ਪਰ ਉਹਨਾਂ ਨੂੰ ਸਫਲਤਾਵਾਂ ਕਾਮਯਾਬ

ਆਪਣੀ ਗੱਲ ਕਰਦਿਆਂ ਸਾਨੂੰ ਸਮਝਾ ਰਹੇ ਆ, ਜਨ ਬਣੋ ਇੱਥੇ ਆ ਕੇ, ਸਿਆਣੇ ਨਾ ਬਣੋ। ਇੱਥੇ ਆਪਾਂ ਮੱਤਾਂ ਦੇਣ ਨਹੀਂ ਆਏ, ਇੱਥੇ ਮੱਤਾਂ ਗੁਰੂ ਸਾਹਿਬ ਦੀ ਮੱਤ ਲੈਣ ਆਏ ਹਾਂ। ਜਿਹੜੇ 35 ਮਹਾਂਪੁਰਖ ਬੈਠੇ ਨੇ ਗੁਰੂ ਗ੍ਰੰਥ ਸਾਹਿਬ ਵਿੱਚ, ਅਸੀਂ ਉਹਨਾਂ 35 ਮਹਾਂਪੁਰਖਾਂ ਦੀ ਮੱਤ ਲੈਣ ਆਏ ਹਾਂ, ਗੁਰੂ ਸਾਹਿਬ ਦੀ, ਭਗਤ ਸਾਹਿਬਾਨਾਂ ਦੀ, ਜਿਹੜੇ ਗੁਰੂ ਕੇ ਸਿੱਖ ਬੈਠੇ ਆ, ਅਸੀਂ ਉਹਨਾਂ ਦੀਆਂ ਮੱਤਾਂ ਲੈਣ ਵਾਸਤੇ ਆਏ ਹਾਂ, ਆਪਣੀਆਂ ਮੱਤਾਂ ਦੇਣ ਨਹੀਂ ਆਏ ਹਾਂ, ਅਸੀਂ ਇੱਥੇ ਲੈਣ ਆਏ ਹਾਂ। ਭਾਈ ਲਹਿਣਾ ਜੀ ਗੁਰੂ ਨਾਨਕ ਸਾਹਿਬ ਕੋਲ ਆਏ, ਮਹਾਰਾਜ ਕਹਿੰਦੇ ਕੀ ਨਾਮ ਹੈ? ਕਹਿੰਦੇ ਲਹਿਣਾ। ਕੀ ਲੈਣਾ ਚਾਹੁੰਦਾ? ਕਹਿੰਦੇ ਤੁਹਾਡੀ ਕਿਰਪਾ। ਇੱਕ ਨਾਮ ਲਹਿਣਾ, ਔਰ ਲੈਣਾ ਕੀ ਹੈ? ਤੁਹਾਡੀ ਕਿਰਪਾ। ਮਹਾਰਾਜ ਕਹਿੰਦੇ ਇਹ ਇੱਦਾਂ ਹੀ ਹੁਕਮ ਵਿੱਚ ਤੁਰਿਆ, ਤੇ ਪਤਾ ਨਹੀਂ ਤੂੰ ਸਾਡੇ ਕੋਲੋਂ ਕੀ ਕੁਛ ਲੈ ਜਾਣਾ, ਤੇ ਕੁਛ ਛੱਡਿਆ? ਗੁਰੂ ਨਾਨਕ ਸਾਹਿਬ ਨੇ ਕੁਛ ਨਹੀਂ ਛੱਡਿਆ, ਆਪਣੇ ਵਰਗਾ ਹੀ ਬਣਾ ਦਿੱਤਾ। ਨਾਨਕ ਤੂੰ ਲਹਿਣਾ, ਤੂੰ ਇੱਕ ਆਪਣੇ ਵਰਗਾ, ਕਿਉਂਕਿ ਪਹਿਲਾਂ ਜਿਹੜਾ ਆਉਣਾ ਸੀ ਨਾ ਗੁਰੂ ਦੇ ਦਰ ਤੇ, ਉਹ ਇਹ ਸੀ ਮਹਾਰਾਜ ਮੇਰਾ ਨਾਮ ਵੀ ਲਹਿਣਾ ਹੈ, ਤੇ ਮੈਂ ਤੁਹਾਡੇ ਕੋਲੋਂ ਖੈਰ ਲੈਣ, ਬਖਸ਼ਿਸ਼ ਲੈਣ, ਦਾਤ ਲੈਣ ਵਾਸਤੇ ਆਇਆ। ਇਹ ਥੋੜ੍ਹੀ ਕਿਹਾ ਵੀ ਮਹਾਰਾਜ ਮੈਂ ਤੇ ਇੰਨਾ ਬਾਹਰ ਦੀਆਂ ਯਾਤਰਾਵਾਂ ਕਰਦਾ ਰਿਹਾ, ਮੇਰੇ ਕੋਲੋਂ ਵੀ ਕੁਛ ਮੱਤ ਲੈ ਲਓ। ਨਹੀਂ, ਇੱਥੇ ਅਸੀਂ ਮੱਤ ਲੈਣੀ ਆ ਗੁਰੂ ਮਹਾਰਾਜ ਦੀ, ਗੁਰੂ ਸਾਹਿਬ ਨੂੰ ਮੱਤ ਦੇਣੀ ਨਹੀਂ। ਤੇ ਜਿਹੜੇ ਕਹਿੰਦੇ ਅਸੀਂ ਸਿਆਣੇ ਚਤਰ ਹਾਂ, ਮਹਾਰਾਜ ਕਹਿੰਦੇ ਕਰ ਥੱਕੇ ਸਭ ਚਤਰ ਆਈ, ਥੱਕ ਗਏ। ਇਸ ਵਾਸਤੇ ਗੁਰਪ੍ਰਸਾਦ ਜਨ ਨਾਨਕ ਦੇਖਿਆ, ਜਿਹਨੇ ਜਨ ਬਣ ਕੇ ਗੁਰੂ ਦੀ ਕਿਰਪਾ ਦਾ ਪਾਤਰ ਬਣ ਕੇ ਉਸ ਪਿਆਰੇ ਦਾ ਦੀਦਾਰ ਕੀਤਾ ਹੈ। ਮੈਂ ਹਰ ਬਿਨ ਅਵਰ ਨਾ ਕੋਈ, ਉਹ ਕਹਿੰਦੇ ਮੇਰੀ ਜ਼ਿੰਦਗੀ ਵਿੱਚ ਉਸ ਹਰੀ ਤੋਂ ਬਿਨਾਂ ਕੋਈ ਹੋਰ ਦੂਜਾ ਹੈ ਹੀ ਨਹੀਂ ਹੈ, ਜਿਹਨੇ ਦੀਦਾਰ ਕਰ ਲਿਆ। ਅਸੀਂ ਦੀਦਾਰ ਕਿੱਥੋਂ ਕਰਨਾ? ਗੁਰੂ ਦੀ ਕਿਰਪਾ ਚੋਂ। ਗੁਰੂ ਕਿਰਪਾ ਕਿੱਥੋਂ ਹੋਣੀ ਹੈ? ਗੁਰਬਾਣੀ ਦਾ ਅਭਿਆਸ ਕਰਕੇ। ਦਰਸ਼ਨ ਤਾਂ ਗੁਰਬਾਣੀ ਵਿੱਚੋਂ ਹੀ ਹੋਣਾ ਹੈ ਨਾ, ਗੁਰਬਾਣੀ ਦੇ ਰਾਹੀਂ ਹੀ ਅਸੀਂ ਉਹਦੇ ਦੀਦਾਰ ਕਰ ਸਕਦੇ ਹਾਂ। ਮਹਾਰਾਜ ਕਹਿੰਦੇ ਮੈਂ ਵੀ ਜਨ ਬਣ ਕੇ ਗੁਰੂ ਅਮਰਦਾਸ ਮਹਾਰਾਜ ਦੇ ਦਰ ਤੇ ਆਇਆ, ਤੇ ਗੁਰੂ ਮਹਾਰਾਜ ਨੇ ਮੈਨੂੰ ਜਨ ਬਣਾ ਕੇ ਕਬੂਲ ਲਿਆ, ਤੇ ਜਦੋਂ ਦੀਦਾਰ ਗੁਰੇ ਦਿਖਾਇਓ ਲੋਏ ਨਾ। ਕਿਹਨੂੰ ਦਿਖਾਇਆ? ਜਿਹੜਾ ਜਨ ਬਣ ਗਿਆ। ਜਨ ਕੌਣ ਬਣਿਆ? ਮਨ। ਸਰੀਰ ਨਹੀਂ ਜਨ ਬਣੇਗਾ, ਮਨ ਬਣੇਗਾ। ਜਿਹਨੇ ਮਨ ਕਰਕੇ ਗੁਰਮੁਖ ਜਨ, ਸੇਵਕ ਜਨ, ਸਤਸੰਗੀ ਜਨ ਬਣਨਾ ਕੀਤਾ, ਫਿਰ ਦਿਖਾਇਆ ਉਹਨੂੰ, ਦੀਦਾਰ ਕਰਾਇਆ। ਜਦੋਂ ਦੀਦਾਰ ਕਰਾਇਆ, ਉਸ ਤੋਂ ਬਾਅਦ, ਦੀਦਾਰ ਹੋਣ ਤੋਂ ਬਾਅਦ ਫਿਰ ਇੱਕੋ ਹੀ ਗੱਲ ਸਮਝ ਆ ਗਈ ਕਿ ਮੈਂ ਹਰ ਬਿਨ ਅਵਰ ਨਾ ਕੋਈ, ਮੇਰੀ ਜ਼ਿੰਦਗੀ ਵਿੱਚ ਹਰੀ ਤੋਂ ਬਿਨਾਂ ਹੁਣ ਹੋਰ ਕੋਈ ਹੈ ਹੀ ਨਹੀਂ। ਕਿਸੇ ਹੀ ਕੋਈ ਕੋਏ ਮੰਜ ਨਿਮਾਣੀ, ਇੱਕ ਤੂੰ ਮੇਰੀ ਨਿਮਾਣੀ ਜਿੰਦ ਦਾ, ਹੁਣ ਇੱਕ ਤੂੰ ਹੀ ਹੈ। ਹੁਣ ਪਤਾ ਲੱਗਾ ਵੀ ਸਾਜਣ ਵਾਲਾ ਵੀ ਤੂੰ ਆਪ ਹੈ, ਸਵਾਰਨ ਵਾਲਾ ਵੀ ਤੂੰ ਆਪ ਹੈ, ਤੇ ਸ਼ਿੰਗਾਰਨ ਵਾਲਾ ਵੀ ਤੂੰ ਆਪ ਹੈ। ਮੈਂ ਤੇ ਐਵੇਂ ਮੈਂ ਕਰੀ ਜਾਂਦਾ ਸੀ, ਮੈਂ ਆਹ ਕੀਤਾ, ਮੈਂ ਆਹ ਕੀਤਾ, ਮੈਂ ਆਹ ਕੀਤਾ, ਜਦਕਿ ਮੈਂ ਕੁਛ ਵੀ ਨਹੀਂ ਕੀਤਾ। ਸਾਜਣ, ਸਵਾਰਨ ਤੇ ਸ਼ਿੰਗਾਰਨ ਵਾਲਾ ਉਹ ਆਪ ਹੈ। ਜਦੋਂ ਗੁਰਪ੍ਰਸਾਦ ਨਾਨਕ ਜਨ ਦੇਖਿਆ, ਫਿਰ ਇਹ ਸਾਰੀ ਖੇਡ ਸਮਝ ਵਿੱਚ ਆਈ, ਫਿਰ ਉਹ ਗੁਰਸਿੱਖ ਤੋਂ ਗੁਰਸਿੱਖੜਾ ਹੋ ਗਿਆ। ਫਿਰ ਜਿਹਦੇ ਉੱਤੇ ਗੁਰੂ ਦੀ

ਉਹ ਫਿਰ ਮੈਂ ਨਹੀਂ ਕਰਦਾ, ਉਹ ਕਹਿੰਦਾ ਤੇਰਾ ਕੀਤਾ ਜਾਤੋ ਨਾਹੀਂ ਮੈਨੂੰ ਜੋਗ, ਕੀ ਧੋਈ ਮੈਂ ਨਿਰਗੁਣ ਆਰੇ ਕੋ ਗੁਣ ਨਾਹੀਂ ਆਪੇ ਤਰਸ ਪਈ। ਵਾਹਿਗੁਰੂ ਏਡਾ ਤਰਸ ਕਰਤਾ, ਹੁਣ ਮੈਨੂੰ ਕੁਦਰਤ ਵਿੱਚ ਤੂੰ ਹੀ ਦਿਸਦਾ। ਹੁਣ ਜਾ ਵੇਖੋ ਤਾਂ ਹਜ਼ੂਰ ਦੂਰ ਕਤਹੁ ਨਾ ਜਾਈ, ਰੱਬ ਰਹਿਆ ਸਰਬੱਤਰ ਮੈਂ ਮਨ। ਹੁਣ ਖੇਡ ਐਸੀ ਬਣ ਗਈ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਹੁਣ ਇੱਥੇ ਆ ਕੇ ਪਤਾ ਲੱਗ ਗਿਆ ਹਰ ਆਪੇ, ਹਰ ਆਪੇ ਪੁਰਖ ਨਿਰੰਜਨ ਸੋਈ। ਸੋਈ ਮਤਲਬ ਉਹ ਪਰਮੇਸ਼ਵਰ, ਉਹ ਆਪ ਹੀ ਨਿਰਅੰਜਨ ਹੈ, ਆਪਾ ਆਪ ਹੀ ਅਕਾਲ ਹੈ, ਅਕਾਲ ਮੂਰਤ ਹੈ, ਅਜੂਨੀ ਹੈ। ਉਹ ਆਪ ਹੀ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲਾ ਹੈ, ਬਣਾਉਣ ਵਾਲਾ ਹੈ, ਪਾਲਣ ਵਾਲਾ ਹੈ, ਮਿਟਾਉਣ ਵਾਲਾ, ਇਹ ਸਭ ਇੱਕ ਅਕਾਲ ਪੁਰਖ ਪਰਮੇਸ਼ਵਰ ਹੀ ਹੈ। ਇਸ ਲਈ ਜਿਹਨੂੰ ਇਹ ਗੱਲ ਸਮਝ ਵਿੱਚ ਆ ਗਈ, ਉਸ ਗੁਰਸਿੱਖ ਤੋਂ ਮੈਂ ਵਾਰੇ ਵਾਰੇ ਜਾਵਾਂ, ਉਹਦੇ ਤੋਂ ਸੱਦ ਕੇ ਜਾਵਾਂ, ਕੁਰਬਾਨ ਜਾਵਾਂ, ਜਿਹਨੂੰ ਇਹ ਗੱਲ ਸਮਝ ਵਿੱਚ ਆ ਗਈ ਗੁਰੂ ਦੀ ਕਿਰਪਾ ਨਾਲ। ਇਸ ਲਈ ਗੁਰੂ ਰਾਮਦਾਸ ਮਹਾਰਾਜ ਜੀ ਨੇ ਕਿਰਪਾ ਕੀਤੀ ਹੈ, ਆਪਾਂ ਵੀ ਗੁਰੂ ਦਰ 'ਤੇ ਆਵੀਏ, ਸਿੱਖ ਬਣੀਏ, ਫਿਰ ਗੁਰਸਿੱਖ ਬਣੀਏ, ਫਿਰ ਗੁਰਸਿੱਖੜਾ ਹੋ ਕੇ ਉਸ ਮਾਲਕ ਦੇ ਦਰ 'ਤੇ ਪ੍ਰਵਾਨ ਹੋ ਜਾਈਏ। ਅਰਦਾਸ ਕਰੋ ਮਹਾਰਾਜ ਦੇ ਚਰਨਾਂ 'ਚ ਵੀ, ਦਾਤਾ ਸਤਿਗੁਰੂ ਪਾਤਸ਼ਾਹ ਜੀ ਸਾਨੂੰ ਗੁਰਸਿੱਖਾਂ ਦੀ ਸੰਗਤ ਦੇ ਕੇ, ਗੁਰਮੁੱਖਾਂ ਦੀ ਸੰਗਤ ਦੇ ਕੇ ਇਹ ਨਾਮ ਸ਼ਬਦ ਦੇ ਰੰਗ ਵਿੱਚ ਰੰਗ ਲਓ, ਐਸਾ ਭਗਤੀ ਦਾ ਜਾਗ ਲੱਗ ਜਾਏ, ਅਸੀਂ ਵੀ ਇੱਕ ਨਿਮਕ ਪਲ ਭਰ ਵੀ ਪਰਮੇਸ਼ਵਰ ਦੇ ਨਾਮ ਤੋਂ ਬਿਨਾਂ ਰਹਿ ਨਾ ਸਕੀਏ। ਆਪਣੇ

ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਿਵਾਰ ਭਰੀਆਂ ਸ਼ਬਦ ਗਾ ਬਨਵਾਈਆਂ ਸਬਦੋ ਤਾਂ ਗਾਵੋ ਹਰੀ ਕੇ ਰਾਮਨ ਜੀ ਨੀ ਵਸਾਇਆ ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ

ਭੁੱਖਾ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਵਾਈ ਵਸਿਆ ਜਨੇ ਸਾਂ ਸਭ ਪੂਜਾਈਆਂ ਸਦਾ ਕੁਰਬਾਨ ਕੀਤਾ ਗੁਰ ਬੇਟੋ ਇਸ ਨੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਭ ਤਰੋ ਪਿਆਰੋ ਸਾਚਾ ਨਾਮ ਮੇਰਾ ਅੰਧਾਰੋ ਵਾਜੇ ਪੰਛ ਤਿਤ ਕਰ ਸੁਭਾਗੇ ਕਰ ਸੁਭਾਗੇ ਸਬਦ ਵਾਜੇ ਕਲਾ ਜਿਤ ਕਰ ਧਾਰੀਆ

ਤੈ ਸੁਖੁਆ ਤਿਤ ਕਰਨ ਹਗਵਾਜੇ। ਆਨੰਦ ਸੁਣੋ ਵਿਟ ਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਵਰਮ ਪ੍ਰਪਾਇਆ ਉਤਰੇ ਸਗਲ ਸੂਰੇ। ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਪਏ ਸਰਸੇ ਪੂਰੇ ਗੁਰ ਤੇ ਜਾਣੀ। ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਹਿਆ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ।

ਸ੍ਰੀਆ ਸਾਦੀ ਵਾਰ ਦੇ ਸ਼ਬਦ ਕੀਰਤਨ ਗੁਰਬਾਣੀ ਲੜੀ ਵਰ ਕਥਾ ਵਿਚਾਰਾਂ ਸੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਕੀ ਅਰਦਾਸ ਹੈ ਜੀ। ਅੱਖਰ ਵਾਦਾਂ ਘਾਟਾ ਭੁੱਲ ਚੁੱਕ ਮਾਫ਼ ਕਰਨੀ ਆਪ ਜੀਆਂ ਦੇ ਦਰ ਤੇ ਸਮੂਹ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪੇਟਾ ਵਾਂਦਰ ਪ੍ਰਵਾਨ ਕਰਨੀ ਆ ਯਾਤਰਾਵਾਂ

ਅੰਮ੍ਰਿਤ ਛਾੜ ਬਿਖੈ ਬਿਖ ਖਾਹੀ ਮਾਇਆ ਮੋਹ ਪਰਮ ਪੈ ਭੂਲੇ ਸੁੱਤ ਦਾਰਾ ਸਿਉ ਪ੍ਰੀਤ ਲਗਾਈ ਏਕੇ ਉੱਤਮ ਪੰਥ ਸੁਣਿਓ ਗੁਰ ਸੰਗਤ ਤਹ ਮਿਲੰਤ ਜਮਤਰਾਸ ਮਿਟਾਈ ਏਕੇ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ

ਆਈ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮਰਨਾ ਹੰਢਾਏ

ਸੁਖ ਹੋਟਲ ਗੁਰ ਸੇਵੀਐ ਅਹਿਣਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਚਟੀਐ ਤੁਧ ਦਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬੈਠਿਆ ਸੋਹੀਐ

रख रख चरण तरे विचारी, दुविधा छोड़ पै निरंकारी। मुक्त

ਅਣਕ ਯਤਨ ਕਰ ਕਾਲ ਸੰਤਾਏ ਮਰਨ ਲਿਖਾਏ ਮੰਡਲ ਮਹਿ ਆਏ।

ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕਉ ਜੇ ਮਨ ਪਤੀਆਏ ਸਾਚੇ ਨਿਰਮਲ ਮੈਲ ਨ ਲਾਗੈ ਗੁਰ ਕੈ ਸ਼ਬਦ ਪਰਮ ਪਉ ਭਾਗੈ

ਸਾਚੇ ਨਿਰਮਲ ਮੈਲ ਨਾ ਲਾਗੈ, ਗੁਰ ਕੈ ਸ਼ਬਦ ਪਰਮ ਪਉ ਭਾਗੈ, ਸੂਰਤ ਮੂਰਤ ਆਦਿ ਅਨੂਪ।

ਆਪ ਜੀਆਂ ਦੇ ਦਰ ਤੇ ਸਾਨੂੰ ਸਾਧ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਤਿਲ ਫੁਲ ਤੇ ਘਾਵਾਂ ਦਰ ਪ੍ਰਵਾਨ ਕਰਨੀਆਂ, ਯਾਤਰਾਵਾਂ

ਵਿੱਚ ਬਤੀਤ ਕਰਵਾਵਨਾ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾਹ ਪ੍ਰਸ਼ਾਦ ਜੀ ਦੇਖ ਸਕ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸਾਦ ਸਮੂਹ ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਜੋ ਜੀ ਸਕੇ ਆਪ ਜੀਆਂ ਦਾ ਪਵਿੱਤਰ ਨਾਮ ਸਤਨਾਮ ਸ੍ਰੀ ਵਾਹਿਗੁਰੂ ਜਪੇ ਆਪ ਜੀ ਕਰੋ ਕਿਰਪਾ।

ਕਾਬਲ ਚੁੱਕ ਮਾਫ ਕਰਨੀ ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਹੇ ਬੰਦ ਹੋਵੇ ਨਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ ਦੋਹਰਾ ਆ ਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਨ ਜੋ ਪ੍ਰਭ ਕੋ ਮਿਲ ਵੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਾ ਮਿਲੇਂਗੇ ਖੁਆਰ ਹੋਏ ਸਾ ਮਿਲੇਂਗੇ ਬੋਲੇ ਸੋਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਗੁਰਪੁਰਾ ਜਿਨ ਸਿਮਰਿਆ ਸਹੀ ਭਏ ਨਿਹਾਲ ਨਾਨਕ ਨਾਮ ਅਰਾਧਨਾ ਕਾਰ ਜੇ ਆਵੈ ਰਾਸ

ਜਾਗਰ ਦੇਖਾ ਸਾਹਮਣੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ

मरण लखाए मंडल में आए, जन्म पदार्थ दुविधा खोवै

ਜਦ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤਿਆਏ ਸਾ

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਕਿੰਨੀ ਗਰਮੀ

ਆਸਾ ਮਹੱਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਿਹਾ ਜਾਏ ਕਹਿਣੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗਵੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨ ਜਾਈ ਤੇਰੀ ਤਿਲ ਵਡਿਆਈ ਸਭ ਸੱਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਦਵਣ ਸਿੱਧੀ ਕਿੰਨੇ ਨਾ ਪਾਈਆ ਕਰਮ ਮਿਲੇ ਨਾਹੀ ਠੱਕ ਰਹਾਈਆ ਆਖਣ ਵਾਲਾ ਕਿਆ ਵਿਚਾਰਾ ਸਿਫਤੀ ਭਰੇ ਤੇਰੇ ਭੰਡਾਰਾ ਜਿਸ ਤੋਂ ਦੇਹ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਹਾਰਾ ਆਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੈ ਮਰ ਜਾਉ ਆਖਣੇ ਔਖਾ ਸਾਚਾ ਨਾਉ ਸੱਚੇ ਨਾਮ ਕੀ ਲਾਗੇ ਭੂਖ ਉਤ ਭੁੱਖੇ ਖਾਏ ਚਲਿਐ ਦੁਖ ਸੋ ਕਿਉਂ ਵਿਸਰੈ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਏ ਰਹਾਉ ਸੱਚੇ ਨਾਮ ਕੀ ਤਿਲ ਵਡਿਆਈ ਆਖ ਥੱਕੇ ਕੀਮਤ ਨਹੀਂ ਪਾਈ ਜੇ ਸਾਂ ਮਿਲ ਕੇ ਆਖਣ ਪਾਹੇ ਵੱਡਾ ਨਾ ਹੋਵੇ ਘੱਟ ਨ ਜਾਏ ਨਾ ਉਹ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੈ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੱਡੇ ਆਪ ਤੇ ਵੜ ਤੇਰੀ ਦਾਤ ਜੈਨਾ ਦੇਨਾ ਕਰਕੇ ਕੀਤੀ ਰਾਤ

ਵਾਰ ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਭਗਵਤ ਜੀ ਸਹਾਇ ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁੱਖ ਜਾਏ ਤੇਗ

ਪਾਏ ਦਸਾਂ ਪਾਤਸ਼ਾਹੀ ਅੱਜ ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹਟੀਆਂ ਜਪੀਆਂ ਤਪੀਆਂ ਜਿਨ੍ਹਾਂ ਰਾਮ ਜਪਿਆ ਵੰਡ ਛਕਿਆ

ਸਵਣ ਕਾ ਸਦਕਾ ਸਰਬ ਸੁਕੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਦ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੇ।

ਸਿੱਖਾਂ ਦਾ ਮਨਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਇਤਾ ਤਾਰ ਜੀਓ। ਸ਼੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਤੋਂ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵਿਛੋੜਿਆ ਗਿਆ ਏ।

ਭੁੱਖ ਨਿਵਾਰਨ ਸਾਹਿਬ ਵਿਖੇ ਸੰਧਿਆ ਵੇਲੇ ਦੇ ਦੀਵਾਨ ਸਜਾਏ ਗਏ। ਸਜੇ ਹੋਏ ਦੀਵਾਨ ਅੰਦਰ ਸ਼ਬਦ ਕੀਰਤਨ ਸ਼ਬਦ ਚੌਂਕੀ ਸੋਦਰ ਰਹਿ ਰਾਸ ਸਾਹਿਬ ਜੀ ਕੇ ਪਾਠ ਜੀ ਕੀ ਅਰਦਾਸ ਹੈ ਜੀ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ ਕਰਨੀ ਆਗਾਂ ਤੋਂ ਸਮਤ ਬਖਸ਼ਣੀ ਦਰ ਆਯੋ ਸਿੰਘ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ ਤਿਲ ਫੁੱਲ ਪਟਾਵਾਂ ਦਰ ਮਨਜ਼ੂਰ ਕਰਨੀ ਆ।

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪੰਚਮ ਕੜਾ ਪ੍ਰਸ਼ਾਦੀ ਦੇਖ ਸੱਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈਆ ਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ। ਜੋ ਪ੍ਰਭ ਕੋ ਮਿਲ ਵੋਚੈ ਖੋਜ ਸ਼ਬਦ ਮੈਂ,

ਸਤਨਾਮ ਵਾਹਿਗੁਰੂ ਸਾਹਿਬ ਜੀਓ ਡੰਡੋਤ ਬੰਦਨ ਅਨਕਬਾਰ ਸਰਬਕਲਾ ਸਮਰੱਥ ਡੋਲਣ ਦੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸ਼ਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਏ ਹੋ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤੋ ਸ਼ਰਨਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਸਤਿਗੁਰ ਆਇਓ ਸ਼ਰਨ ਤੁਹਾਰੀ ਮੇਰਾ ਸੁਖ ਨਾਮ ਹਰ ਸ਼ੋਭਾ ਚਿੰਤਾ ਲਹੇ ਹਮਾਰੀ ਠਾਕੁਰ ਤੁਮ ਸ਼ਰਨਾਈ ਆਇਆ ਉਤਰ ਗਿਆ ਮੇਰੇ ਮਨ ਕਾ ਸੰਸਾਰ ਜਬ ਤੇ ਦਰਸ਼ਨ ਪਾਇਆ ਤੋ ਮੈਂ ਆਇਆ ਸ਼ਰਣੀ ਆਇਆ ਭਰੋਸੇ ਆਇਆ ਕਿਰਪਾ ਆਇਆ ਜਿਉ ਪਾਵੋ ਤਿਉਂ ਰੱਖੋ ਸੁਆਮੀ ਮਾਰਗ ਗੁਰਾ ਹੈ ਪਠਾਇਆ ਸੁਖ ਟਲ ਗੁਰ ਸੇਵੀ ਐ ਅਹਿਨ ਸਹਿ ਸੁਪਾਏ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸੋਂ ਕੁਰਸੋਂ ਝੱਟੀਐ ਤੁਦ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆਂ ਸੋਹੀ ਐ ਸਭਨਾ ਦਾ ਵੈਸਾਹੋ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹੋ ਜਿਸ ਪਾਸ ਬਹਿਠਿਆਂ ਸੋਹੀ ਐ ਸਭਨਾ ਦਾ ਵੈਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਕ ਚੁਗਹਿ ਪ੍ਰਭ ਭਾਵੇ ਸਰਵਰ ਮੈਂ ਅੰਸ ਪ੍ਰਾਣ ਪਤ ਪਾਵੇ ਗੁਰਸਾਗਰ ਰਤਨੀ ਭਰਪੂਰੇ ਅੰਮ੍ਰਿਤ ਸੰਤ ਚੁਗਹਿ ਨਹੀਂ ਦੂਰੇ ਹਰ ਰਸ ਚੋਕ ਚੁਗੈ ਪ੍ਰਭ ਭਾਵੇ ਸਰਵਰ ਮੈਂ ਅੰਸ ਪ੍ਰਾਣ ਪਤ ਪਾਵੇ ਕਿਆ ਬਗ ਬੱਪੜਾ ਛੱਪੜੀ ਨਾਏ ਕੀ ਚੜ ਡੁੱਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਧਰੇ ਵਿਚਾਰੀ
दुविधा छोड़ पाए निरंकारी मुक्त पदार्थ हर रस चाखे आवन जान रहे गुर राखे सर्वर हंसा छोड़ न जाए प्रेम भगत कर सहज समाए सर्वर में हंस हंस में सागर अकथ कथा गुर बचनी आदर सुन मंडल एक जोगी बैसे नारण पुरख कहो को कैसे त्रै पवन जो त्रहे लिवलाई सुर नरनाथ सच्चे शरणाई आनंद मूल अनाथ आधारी गुरमुख भगत सहज बिचारी भगत बछल पै कटन हारे हम में मार मिले भगतारे अनक जतन कर काल संताए मरण लिखाए मंडल में आए जन्म पदार्थ दुविधा खोवे आपन चीनस ब्रह्म ब्रह्म रोवे कहतो पढ़तो सुनतो एक धीरज धर्म धरणी धर टेक जत सत संयम हृदय समाए चौथे पद को जे मन पति आए सच्चे निर्मल मैल न लागे गुर कै शब्द भरम पौ भागे।

ਸੱਚੇ ਨਿਰਮਲ ਮੈਲ ਨ ਲੱਗੇ, ਗੁਰ ਕੈ ਸ਼ਬਦ ਪਰਮ ਭਉ ਭਾਗੇ। ਸੂਰਤ ਮੂਰਤ ਆਦਿ ਅਨੂਪ

ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ ਗੁਰੂਆਂ ਕੇ ਗੁਰੂ ਪੀਰਾਂ ਦੇ ਪੀਰ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਤਨਾਂ ਦੀ ਪਾਵਨ ਔਰ ਮੁਬਾਰਕ ਹਜ਼ੂਰੀ ਅੰਦਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਪਾਵਨ ਸਥਾਨਾਂ ਉੱਪਰ ਰਾਤਰੀ ਵੇਲੇ ਦੇ ਦੀਵਾਨਾਂ ਅੰਦਰ ਜੁੜਮਿਲ ਬੈਠੇ ਗੁਰੂ ਪਿਆਰ ਵਾਲਿਓ, ਸਤਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਵਰਤਾਈ ਹੈ। ਜੋ ਆਪਣੇ ਪਾਵਨ ਚਰਨਾਂ ਕਮਲਾਂ ਪਾਸ ਜੁੜ ਕੇ ਬੈਠਣ ਦਾ ਸੁਭਾਗ ਸਤਿਗੁਰੂ ਗੁਰੂ ਬਾਬਾ ਜੀ ਨੇ ਬਖਸ਼ਿਸ਼ ਕੀਤਾ ਹੈ, ਆਓ ਗੁਰੂ ਪਿਆਰ ਵਾਲਿਓ, ਜਿੱਥੇ ਗੁਰੂ ਕੇ ਕੀਰਤਨੀਆਂ ਪਾਸੋਂ ਸਤਿਗੁਰੂ ਜੀ ਕੀ ਪਾਵਨ ਬਾਣੀ ਕੀਰਤਨ ਰੂਪ ਵਿੱਚ ਸਰਵਣ ਕਰਦੇ ਹਾਂ, ਬਾਣੀ ਦਾ ਰਸ ਬਾਣੀ ਦਾ ਆਨੰਦ ਮਾਣ ਰਹੇ ਸਾਂ। ਜੋ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਇਹਨਾਂ ਪਾਵਨ ਸਥਾਨਾਂ ਤੋਂ ਸਰਵਣ ਕਰਦੀਆਂ ਹੋ, ਉਹ ਚੱਲ ਰਹੇ ਲੜੀਵਾਰ ਗੁਰ ਇਤਿਹਾਸ ਦੀਆਂ ਵਿਚਾਰਾਂ ਦੇ ਨਾਲ ਸਾਂਝ ਪਾਈਏ। ਕੱਲ੍ਹ ਦੇ ਦੀਵਾਨਾਂ ਅੰਦਰ ਆਪ ਸੰਗਤ ਨੇ ਇੱਥੋਂ ਤੱਕ ਇਤਿਹਾਸ ਸਤਿਗੁਰੂ ਜੀ ਕਾ ਸਰਵਣ ਕੀਤਾ ਸੀ। ਪਹਾੜੀ ਰਾਜੇ ਜਿਸ ਜੰਗ ਦੇ ਵਿੱਚ ਚੜ ਕੇ ਆਏ ਨੇ, ਇਸ ਵਿਉਂਤਬੰਦੀ ਦੇ ਨਾਲ ਵੀ ਅਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਗੁਰੂ ਸਾਹਿਬ ਕੋਲੋਂ ਖਾਲੀ ਕਰਵਾਉਣਾ ਅਤੇ ਅਨੰਦਪੁਰ ਸਾਹਿਬ ਉੱਤੇ ਹੀ ਆਪਣਾ ਕਬਜ਼ਾ ਕਰਨਾ, ਉਹਨਾਂ ਦੀ ਉਹ ਵਿਉਂਤ ਅਤੇ ਉਹ ਇੱਛਾ ਢਹਿ ਢੇਰੀ ਹੋਈ। ਕਿਸੇ ਪਾਸੋਂ ਵੀ ਪਹਾੜੀ ਰਾਜਿਆਂ ਦਾ ਕੋਈ ਜ਼ੋਰ ਨਾ ਚੱਲਿਆ, ਕੋਈ ਬਲ ਨਾ ਕੰਮ ਆਇਆ, ਕੋਈ ਉਹਨਾਂ ਦੀ ਵਿਉਂਤਬੰਦੀ ਕੰਮ ਨਾ ਆਈ। ਗੁਰੂ ਸਾਹਿਬ ਦੇ ਤੇਜ ਪ੍ਰਤਾਪ ਅੱਗੇ ਪਹਾੜੀ ਰਾਜਿਆਂ ਦੀ ਸੱਤਾ, ਪਹਾੜੀ ਰਾਜਿਆਂ ਦੀ ਤਾਕਤ ਹਾਰ ਗਈ। ਬਹੁਤ ਭਿਆਨਕ ਮੌਤ ਮਰੇ ਉਹ ਸਾਰੇ, ਬੜੀ ਭੈੜੀ ਮਾਰ ਪਈ ਉਹਨਾਂ ਨੂੰ। ਅਖੀਰ ਹੁਣ ਉਹਨਾਂ ਨੇ ਨਤੀਜਾ ਇਹ ਕੱਢ ਲਿਆ ਵੀ ਆਪਾਂ ਮੌਕਾ ਸੰਭਾਲ ਕੇ ਅਤੇ ਇੱਥੋਂ ਜੰਗ ਛੱਡ ਕੇ ਆਪਾਂ ਦੌੜ ਚੱਲੀਏ, ਜੇ ਪ੍ਰਾਣ ਬਚਾਉਣੇ ਨੇ। ਕਿਉਂਕਿ ਜੇ ਇੱਥੇ ਆਪਾਂ ਲੜਦੇ ਰਹੇ ਜੰਗ ਦੇ ਮੈਦਾਨ ਵਿੱਚ, ਅਤੇ ਜੋ ਦਸ਼ਾ ਸਾਡੇ ਸਾਥੀਆਂ ਦੀ ਅਤੇ ਸਾਡੇ ਸਿਪਾਹੀਆਂ ਦੀ ਬਣੀ ਹੈ, ਉਹੀ ਦਸ਼ਾ ਸਾਡੀ ਵੀ ਬਣੇਗੀ। ਜਿਸ ਲਈ ਹੁਣ ਭੀਮ ਚੰਦ ਉਹਨਾਂ ਨੇ ਸਾਰੇ ਰਾਜਿਆਂ ਨੇ ਇਕੱਠੇ ਹੋ ਕੇ ਵਿਉਂਤ ਇਹ ਬਣਾ ਲਈ ਵੀ ਆਪਾਂ ਸੂਰਜ ਉਦੈ ਹੋਣ ਤੋਂ ਪਹਿਲਾਂ ਪਹਿਲਾਂ ਇੱਥੋਂ ਚਲੇ ਜਾਣਾ, ਇੱਥੇ ਰੁਕਣਾ ਨਹੀਂ ਇਹਨਾਂ ਨੇ ਜੀ। ਕਿਉਂਕਿ ਰਾਤ ਵੇਲੇ ਸੰਧਿਆ ਵੇਲੇ ਤੋਂ ਮਗਰੋਂ ਜੰਗ ਦਾ ਜਿਹੜਾ ਜੰਗ ਨੂੰ ਰੋਕ ਦੇਣ ਦਾ ਵਿਗਲ ਵੱਜ ਜਾਂਦਾ ਨਾ ਵੀ ਹੁਣ ਜੰਗ ਇੱਕ ਵਾਰੀ ਰੋਕ ਦਿਓ, ਭਾਈ ਰਾਤ ਪੈ ਗਈ। ਇਹਨਾਂ ਨੂੰ ਇਹ ਸੀ ਵੀ ਆਪਾਂ ਉਸੇ ਮੌਕੇ ਦੀ ਤਲਾਸ਼, ਉਸੇ ਮੌਕੇ ਨੂੰ ਸੰਭਾਲਦੇ ਹੋਇਆਂ ਅਤੇ ਆਪਾਂ ਇੱਥੋਂ ਦੌੜ ਜਾਂਗੇ ਤਾਂ ਆਪਣੇ ਪ੍ਰਾਣ ਬਚਣੇ ਨਹੀਂ ਅਤੇ ਆਪਾਂ ਮਰੇ ਜਾਣਾ। ਇਹਨਾਂ ਜੀ ਸਾਰਿਆਂ ਨੇ ਵਿਉਂਤਬੰਦੀ ਕੀਤੀ ਅਤੇ ਰਾਜੇ ਭੀਮ ਚੰਦ ਨੇ ਇਹੀ ਕਿਹਾ, ਭਾਈ ਹੁਣ ਮੈਂ ਤਾਂ ਇਹੀ ਚਾਹੁੰਦਾ ਵੀ ਆਪਾਂ ਇੱਥੋਂ ਨਿਕਲ ਚੱਲੀਏ, ਇਸੇ ਵਿੱਚ ਆਪਣੀ ਭਲਾਈ ਆਪਣਾ ਭਲਾ ਹੈ ਵੀ ਜਦੋਂ ਸਾਰੇ ਸਿੰਘ ਲੋਹਗੜ੍ਹ ਦੇ ਕਿਲ੍ਹੇ ਵਿੱਚ ਹੋਣਗੇ ਅਤੇ ਜਦੋਂ ਸਾਰੇ ਲੋਹਗੜ੍ਹ ਦੇ ਕਿਲ੍ਹੇ ਵਿੱਚ ਟਿਕੇ ਹੋਣਗੇ ਸਰੀਰਕ ਆਰਾਮ ਵਾਸਤੇ, ਅਤੇ ਆਪਾਂ ਉਦੋਂ ਇੱਥੋਂ ਤੁਰ ਚੱਲਾਂਗੇ, ਆਪਾਂ ਚਲੇ ਚੱਲਾਂਗੇ। ਇੱਦਾਂ ਇਹਨਾਂ ਸਾਰਿਆਂ ਨੇ ਵਿਉਂਤ ਬਣਾਈ ਅਤੇ ਦਿਨ ਚੜ੍ਹਨ ਤੋਂ ਪਹਿਲਾਂ ਪਹਿਲਾਂ ਜੀ ਇਹ ਸਾਰੇ ਇਹਨਾਂ ਨੇ ਚੁੱਪ ਚਪੀਤੇ ਆਪਣੇ ਤੰਬੂ ਕਨਾਤਾਂ ਜਿਹੜੀਆਂ ਲਾਈਆਂ ਹੋਈਆਂ ਸਨ, ਇਹਨਾਂ ਨੇ ਉਹ ਪੱਟੀਆਂ ਵੀ ਹੁਣ ਆਪਾਂ ਇੱਥੋਂ ਜਾਣਾ ਹੈ ਭਾਈ, ਹੁਣ ਇੱਥੇ ਰਹਿਣਾ ਤਾਂ ਹੈ ਨਹੀਂ, ਜੰਗ ਤਾਂ ਆਪਣੇ ਤੋਂ ਹੋਣੀ ਕੋਈ ਨਹੀਂ। ਬਸ ਇੱਦਾਂ ਕਹਿ ਲਓ ਵੀ ਹੁਣ ਇਹਨਾਂ ਨੇ ਜੰਗ ਨੂੰ ਹਾਰ ਕੇ ਆਪਣਾ ਮਨ ਪੱਕਿਆਂ ਕਰ ਲਿਆ ਵੀ ਜੰਗ ਅਸੀਂ ਜਿੱਤ ਨਹੀਂ ਸਕਦੇ, ਹਾਰ ਸਾਡੀ ਹੈ,
ਅਤੇ ਇੱਥੋਂ ਜਾਵਾਂਗੇ ਆਪਣੇ ਪ੍ਰਾਣ 'ਤੇ ਬਚਾ ਕੇ ਜਾਈਏ, ਕਿਉਂ ਐਵੇਂ ਅਣ ਆਈ ਮੌਤ ਮਰਨਾ। ਇਹ ਸਾਰੀਆਂ ਵਿਚਾਰਾਂ ਇਹਨਾਂ ਨੇ ਧਾਰਨ ਕੀਤੀਆਂ, ਕਿਵੇਂ ਇਹ ਇੱਥੋਂ ਆਪਣਾ ਸਾਰਾ ਸਾਜੋ ਸਮਾਨ ਲੈ ਕੇ ਵਾਪਸ ਜਾਂਦੇ ਨੇ, ਔਰ ਕਿਹੜੀਆਂ ਕਿਹੜੀਆਂ ਸ਼ਰਮਿੰਦਗੀਆਂ ਦਾ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ, ਅਤੇ ਦੂਜੇ ਪਾਸੇ ਗੁਰੂ ਕੇ ਸਿੱਖ ਕਿਵੇਂ ਦ੍ਰਿੜਤਾ ਦੇ ਨਾਲ ਗੁਰੂ ਫਤਿਹ ਸਾਂਝੀ ਕਰਦੇ ਹਾਂ, ਅਤੇ ਗੁਰੂ ਦੀ ਜਿੱਤ ਦਾ, ਖਾਲਸੇ ਦੀ ਜਿੱਤ ਦਾ ਜ਼ਿਕਰ ਕਿਵੇਂ ਸਤਿਗੁਰੂ ਪਾਤਸ਼ਾਹ ਨਾਲ ਕਰਦੇ ਨੇ, ਗੁਰੂ ਸਾਹਿਬ ਸਿੱਖਾਂ ਨਾਲ ਕਿਹੜੀਆਂ ਵਿਚਾਰਾਂ ਕਰਦੇ ਨੇ। ਆਓ ਆਪਾਂ ਇਤਿਹਾਸ ਦੇ ਅਗਲੇਰੇ ਪੰਨਿਆਂ ਨੂੰ ਵਿਚਾਰਨ ਦਾ ਯਤਨ ਕਰੀਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ, ਕਿਰਪਾ ਕਰਨ ਆਪਣਾ ਰਹਿਮਤ ਭਰਿਆ ਹੱਥ ਸਿਰ 'ਤੇ ਰੱਖਣ, ਸਤਿਗੁਰੂ ਆਪ ਰਸਨਾ ਨੂੰ ਬਲ ਬਖਸ਼ਣ, ਰਸਨਾ ਉੱਤੇ ਵਰਤ ਕੇ ਪਾਵਨ ਇਤਿਹਾਸ ਗੁਰਬਾਣੀ ਦੀ ਵਿਚਾਰ ਸਾਹਿਬ ਆਪ ਕਰਵਾ ਲੈਣ, ਔਰ ਆਪ ਸਰਬੱਤ ਸੰਗਤ ਅਸੀਂ

0: ਡਰ ਮੌਤ ਦਾ ਅਤੇ ਮੌਤ ਤੋਂ ਕਿਹਨੂੰ ਨਹੀਂ ਡਰ ਲੱਗਦਾ। ਔਰ ਉਹ ਵੀ ਉਦੋਂ ਜੀ ਜਦੋਂ ਸਾਹਮਣੇ ਦਿਸ ਹੀ ਰਿਹਾ ਹੋਵੇ ਵੀ ਮੌਤ ਤੋਂ ਬਿਨਾਂ ਰਾਹ ਹੀ ਕੋਈ ਹੋਰ ਹੈ ਨਹੀਂ, ਬਚਾਅ ਦਾ ਤਾਂ ਇਹਨਾਂ ਕੋਲ ਰਾਹ ਹੀ ਹੈ ਨਹੀਂ ਨਾ ਜੀ। ਬਚਾਅ ਤਾਂ ਤਾਂ ਹੀ ਹੈ ਜੇ ਭੱਜ ਜਾਣ ਅਤੇ ਕਾਇਰ ਬਣ ਕੇ ਦੌੜ ਜਾਣ, ਜੇ ਸਾਹਮਣਾ ਕਰਨਗੇ ਤਾਂ ਮਰਨਗੇ। ਇਸ ਲਈ ਇਹ ਤਾਂ ਇਹਨਾਂ ਨੇ ਪੱਕਾ ਕਰ ਲਿਆ ਵੀ ਸਾਹਮਣਾ ਸਾਡੇ ਤੋਂ ਹੋਣਾ ਨਹੀਂ, ਅਸੀਂ ਮੁਕਾਬਲਾ ਨਹੀਂ ਕਰ ਸਕਦੇ, ਨਾ ਗੁਰੂ ਸਾਹਿਬ ਦਾ ਅਤੇ ਨਾ ਗੁਰੂ ਕਿਉਂ ਸਿੱਖਾਂ ਦਾ। ਦੇਖੋ ਜੀ ਇਹ ਸਾਹਿਬ ਦਾ ਤੇਜ ਪ੍ਰਤਾਪ ਹੈ। ਉਹੀ ਰਾਜੇ ਨੇ ਜਿਹੜੇ ਜੰਗ ਆਰੰਭਣ ਤੋਂ ਸ਼ੁਰੂ ਹੋਣ ਤੋਂ ਪਹਿਲਾਂ ਫੌਜ ਲੈ ਕੇ ਆਏ ਅਤੇ ਬੜੇ ਹੰਕਾਰ 'ਚ ਆਏ। ਅਨੰਦਪੁਰ ਸਾਹਿਬ ਖਾਲੀ ਕਰਾਉਣਾ ਕਿਹੜਾ ਔਖਾ ਹੈ, ਮੁਸ਼ਕਲ ਥੋੜ੍ਹੀ ਹੈ, ਆਪਾਂ ਤਾਂ ਦਿਨਾਂ 'ਚ ਹੀ ਖਾਲੀ ਕਰਾ ਲੈਣਾ। ਉਹੀ ਰਾਜੇ ਨੇ ਜਿਹੜੇ ਹੁਣ ਆਪਦੇ ਸਮਾਨ ਨੂੰ ਚੁੱਕਣ ਲੱਗਿਆਂ ਵੀ ਡਰ ਡਰ ਕੇ ਚੁੱਕਦੇ ਫਿਰਦੇ ਨੇ ਵੀ ਕਿਤੇ ਦੂਜੇ ਪਾਸਿਓਂ ਗੋਲੀ ਆ ਕੇ ਸਾਨੂੰ ਪਾਰ ਹੀ ਨਾ ਬੁਲਾਉਂਦੀ ਹੋਵੇ। ਪਹਿਲੋਂ ਆਏ ਬੜੀ ਦ੍ਰਿੜਤਾ ਨਾਲ, ਆਏ ਬੜੇ ਹੰਕਾਰ ਵਿੱਚ, ਬੜੀ ਹਉਮੈ ਲੈ ਕੇ ਵੀ ਜੰਗ ਅਸੀਂ ਜਿੱਤਣੀ ਹੈ, ਸਾਡੀ ਗਿਣਤੀ ਬਹੁਤ ਹੈ। ਬੜੀ ਸ਼ਾਨੋ ਸ਼ੌਕਤ ਨਾਲ ਆਏ, ਨਗਾਰੇ ਵਜਾਉਂਦਿਆਂ ਆਏ ਵੀ ਅਸੀਂ ਗੁਰੂ ਗੋਬਿੰਦ ਸਿੰਘ ਨਾਲ ਮੁਕਾਬਲਾ ਕਰਨਾ ਹੈ। ਅਤੇ ਜਦੋਂ ਸਤਿਗੁਰੂ ਪਾਤਸ਼ਾਹ ਦੇ ਸਿੱਖਾਂ ਦੇ ਨਾਲ ਗੁਰੂ ਸਾਹਿਬ ਨਾਲ ਮੁਕਾਬਲਾ ਹੋਇਆ, ਹੁਣ ਲੁਕਣ ਨੂੰ ਥਾਵਾਂ ਲੱਭਦੇ ਫਿਰਦੇ ਨੇ ਵੀ ਲੁਕੀਏ ਕਿੱਥੇ, ਵੀ ਜੇ ਅਸੀਂ ਨਾ ਲੁਕੇ ਤਾਂ ਅਸੀਂ ਮਾਰੇ ਜਾਣਾ। ਜਿੰਨਾ ਚਿਰ ਜੰਗ ਚੱਲੀ ਉਨਾ ਚਿਰ ਵੀ ਲੁਕਣ ਨੂੰ ਥਾਵਾਂ ਲੱਭਦੇ ਰਹੇ, ਅਤੇ ਜਦੋਂ ਜੰਗ ਹਾਰ ਗਏ ਨਾ, ਹੁਣ ਘਰਾਂ ਨੂੰ ਪਰਤਣ ਲਈ ਵੀ ਰਾਤ ਦਾ ਹਨੇਰਾ ਲੱਭਦੇ ਫਿਰਦੇ ਨੇ ਵੀ ਕਦੋਂ ਹਨੇਰਾ ਪਵੇ ਅਤੇ ਅਸੀਂ ਸਮਾਨ ਚੁੱਕੀਏ ਅਤੇ ਘਰ ਨੂੰ ਜਾਈਏ। ਰਾਤ ਦੇ ਹਨੇਰੇ ਦੀ ਉਡੀਕ ਕਰ ਰਹੇ ਨੇ ਪਹਾੜੀ ਰਾਜੇ ਵੀ ਰਾਤ ਪਵੇ, ਤੰਬੂ ਪੱਟੀਏ, ਕਨਾਤਾਂ ਪੱਟੀਏ, ਜੋ ਕੁਝ ਅਸੀਂ ਇੱਥੇ ਲਿਆਂਦਾ ਸਾਰਾ ਕੁਝ ਆਪਦਾ ਸਾਜੋ ਸਮਾਨ ਇਕੱਠਾ ਕਰੀਏ ਅਤੇ ਅਸੀਂ ਘਰ ਨੂੰ ਪਰਤੀਏ। ਇਹ ਨਾ ਜੀ ਇਸੇ ਤਰ੍ਹਾਂ ਕੀਤਾ। ਰਾਤ ਪੈਣ ਦੇ ਉੱਤੇ ਇਹਨਾਂ ਨੇ ਆਪਣੀਆਂ ਆਪਣੀਆਂ ਪਹਿਲਾਂ ਤਾਂ ਬੰਦੂਕਾਂ ਸੰਭਾਲੀਆਂ, ਬੰਦੂਕਾਂ ਸੰਭਾਲੀਆਂ ਨਾ ਜਦੋਂ ਇਹਨਾਂ ਨੇ ਆਪਣੀਆਂ, ਅਤੇ ਫਿਰ ਇਹਨਾਂ ਨੇ ਜਿਹੜਾ ਉਹ ਇੰਤਜ਼ਾਰ ਨਾ ਆਪ ਅਤੇ ਉੱਥੋਂ ਜਾਣ ਦਾ ਸਾਰੀ ਤਿਆਰੀ ਪ੍ਰਬੰਧ ਇਹਨਾਂ ਨੇ ਕਰ ਲਿਆ ਵੀ ਅਸੀਂ ਹੁਣ ਤੰਬੂ ਕਨਾਤਾਂ ਪੱਟ ਕੇ ਤੁਰਨ ਦੀ ਇਹ ਸਾਰੀ ਤਿਆਰੀ ਕਰੀ ਬੈਠੇ ਹਾਂ।
1: ਸਗਰੀ ਵਸਤ ਸੰਭਾਲ ਚਲਾਈ, ਆਪ ਚੜਿਓ ਧੌਂਸਾ ਵਜਵਾਈ।
0: ਇਹਨਾਂ ਦੀ ਸਾਰੀਆਂ ਵਸਤੂਆਂ ਸੰਭਾਲੀਆਂ ਅਤੇ ਚੜ੍ਹ ਪਏ ਆਪ, ਚਲੋ ਭਾਈ ਚਲੀਏ ਉੱਥੋਂ ਕੂਚ ਕਰਕੇ, ਮਤਲਬ ਅਨੰਦਪੁਰ ਸਾਹਿਬ ਤੋਂ ਇਹਨਾਂ ਨੇ ਘਰ ਨੂੰ ਘਰਾਂ ਵੱਲ ਨੂੰ ਆਪਦੇ ਆਪਦੇ ਰਾਜਾਂ ਵੱਲ ਨੂੰ ਇਹਨਾਂ ਨੇ ਚਾਲੇ ਪਾਲੇ ਵੀ ਐਵੇਂ ਕਿਉਂ ਆਪਣੀ ਫੌਜ ਮਰਵਾ ਰਹੇ, ਆਪਣਾ ਧਨ ਦੌਲਤ ਵੀ ਗਵਾ ਰਹੇ, ਆਪਣੀਆਂ ਜਾਨਾਂ ਵੀ ਗਵਾਵਾਂਗੇ, ਅਨੰਦਪੁਰ ਸਾਹਿਬ 'ਤੇ ਖਾਲੀ ਕੀ ਹੋਣਾ, ਕਿਤੇ ਇਹ ਨਾ ਹੋਵੇ ਸਾਡੇ ਰਾਜ ਭਾਗ ਸਾਡੇ ਤੋਂ ਖਾਲੀ ਹੋ ਜਾਣ। ਰਾਜਿਆਂ ਨੂੰ ਤਾਂ ਡਰ ਬਣ ਗਿਆ ਨਾ ਵੀ ਜੇ ਅਸੀਂ ਮਰ ਗਏ ਜੰਗ ਦੇ ਮੈਦਾਨ ਅੰਦਰ ਸਾਡਾ ਤਾਂ ਰਾਜ ਛੂਛਾ ਰਹਿ ਜਾਣਾ, ਖਾਲੀ ਰਹਿ ਜਾਣਾ। ਇਸ ਲਈ ਸਾਡਾ ਭਲਾ ਇਸੇ ਵਿੱਚ ਹੀ ਹੈ ਵੀ ਹੁਣ ਜਾ ਕੇ ਆਪਦੀ ਰਾਜ ਗੱਦੀਆਂ 'ਤੇ ਬੈਠੀਏ ਅਤੇ ਰਾਜ ਸੰਭਾਲੀਏ। ਜਾਨੀ ਅਤੇ ਮਾਲੀ ਨੁਕਸਾਨ ਅਸੀਂ ਬੜਾ ਕਰਾ ਲਿਆ, ਇਸ ਲਈ ਜੀ ਇਹਨਾਂ ਸਾਰਿਆਂ ਨੇ ਨਾ ਹੁਣ ਵਿਉਂਤਬੰਦੀ ਤਾਂ ਇਕੱਠਿਆਂ ਦੀ ਆ, ਜਿਵੇਂ ਆਉਣ ਦੀ ਵਿਉਂਤਬੰਦੀ ਸਾਰਿਆਂ ਦੀ ਸੀ, ਉੱਦਾਂ ਜਾਣ ਦੀ ਸਲਾਹ ਵੀ ਸਾਰਿਆਂ ਦੀ ਹੋਈ ਹੈ, ਸਾਰੇ ਪਹਾੜੀ ਰਾਜਿਆਂ ਦੀ ਸਲਾਹ ਵਿੱਚ ਹੀ ਹੈ। ਇਹ ਕੋਈ ਇਹ ਨਹੀਂ ਕਹਿ ਸਕਦਾ ਵੀ ਮੈਂ ਤਾਂ ਤੁਹਾਨੂੰ ਕਹਿੰਦਾ ਸੀ ਡੱਟ ਕੇ ਖੜੋਵੋ ਆਪਾਂ ਮੁਕਾਬਲਾ ਕਰਦੇ, ਸਾਰੇ ਤਾਂ ਹੁਣ ਇਹੀ ਲੱਭਦੇ ਫਿਰਦੇ ਸੀ ਵੀ ਭੀਮ ਚੰਦ ਕਦੋਂ ਕਫੇ ਵੀ ਆਪਾਂ ਵਾਪਸ ਚੱਲੀਏ, ਇੱਥੇ ਤਾਂ ਮਾਰੇ ਜਾਣਾ। ਅਸੋ ਭੀਮ ਚੰਦ ਨੇ ਇੱਕ ਵਾਰੀ ਆਖਿਆ, ਸਾਰੇ ਪਹਾੜੀ ਰਾਜੇ ਤਿਆਰ ਬੈਠੇ ਸਨ। ਇਹਨਾਂ ਜੀ ਉਸ ਥਾਂ ਤੋਂ ਨਾ ਆਪਣੀਆਂ ਵਸਤੂਆਂ ਸੰਭਾਲੀਆਂ, ਵਸਤੂਆਂ ਸੰਭਾਲ ਕੇ ਤੇ ਉੱਥੋਂ ਚਾਲੇ ਪਾ ਲੈਂਦੇ ਖਾਨਾ।
1: ਸੁਦਾ ਭਈ ਲੋਗੜ ਆਏ, ਚਲੇ ਪਹਾੜੀ ਲਾਜ ਗਵਾਏ।
0: ਫਿਰ ਜੀ ਸੁੱਧ ਪੈ ਗਈ ਹਨਾ ਸਾਰੇ ਪਾਸੇ, ਤਬ ਸੁੱਧ ਪਈ ਖਬਰ ਪੈ ਗਈ, ਮਤਲਬ ਲੋਹਗੜ੍ਹ ਦੇ ਕਿਲੇ ਵਿੱਚ ਸਤਿਗੁਰੂ ਪਾਤਸ਼ਾਹ ਦੇ ਸਿੱਖਾਂ ਕੋਲ ਖਬਰ ਪਹੁੰਚੀ। ਅਤੇ ਗੁਰੂ ਸਾਹਿਬ ਕੋਲ ਜਦੋਂ ਖਬਰ ਪਹੁੰਚੀ ਤਾਂ ਉੱਥੇ ਖਬਰ ਕੀ ਪਹੁੰਚਦੀ ਹੈ ਵੀ ਪਹਾੜੀ ਰਾਜਿਆਂ ਨੇ ਆਪਣੀ ਇੱਜ਼ਤ ਗਵਾ ਲਈ, ਉਹਨਾਂ ਸ਼ਰਮ ਲਾਜ ਗਵਾਈ, ਸ਼ਰਮ ਗਵਾ ਲਈ ਉਹਨਾਂ ਨੇ, ਉਹ ਤਾਂ ਉੱਥੋਂ ਚੱਲ ਪਏ ਉਹਨਾਂ ਨੇ ਚਾਲੇ ਪਾਲੇ। ਉਹ ਸਾਰਿਆਂ ਨੇ ਆਪਣੀ ਸ਼ਰਮ ਗਵਾਈ ਹੈ, ਲਾਜ ਗਵਾਈ ਹੈ, ਆਪਣੀ ਇੱਜ਼ਤ ਪੱਤ ਗਵਾਈ ਹੈ, ਤੇ ਉਥੋਂ ਉਹਨਾਂ ਚਾਲੇ ਪਾਏ ਹਨ।
1: ਅਤਛਿਨ ਜੀਣ ਹਯਣ ਪਰ ਡਾਲੇ, ਪਏ ਅਰੂਡਣ ਤੁਪਕ ਸੰਭਾਲੇ।
0: ਜਦੋਂ ਗੁਰੂ ਕਿਆਂ ਸਿੱਖਾਂ ਨੇ ਇੱਕ ਖਬਰ ਸੁਣੀ ਵੀ ਉਹਨਾਂ ਚਾਲੇ ਪਾਲੇ, ਇਹਨਾਂ ਨੇ ਆਪਦੇ ਘੋੜਿਆਂ ਤੇ ਕਾਠੀਆਂ ਪਾ ਲੀਆਂ, ਕਹਿੰਦੇ ਵੀ ਚਲੋ ਇੱਕ ਵਾਰੀ ਇਹਨਾਂ ਨੂੰ ਦੜਾ ਕੇ ਤੇ ਆਈਏ। ਵੀ ਜਿਹੜੇ ਆਏ ਸੀ ਸਾਡੇ ਨਾਲ ਮੁਕਾਬਲਾ ਕਰਨ ਵਾਸਤੇ ਇਹਨਾਂ ਨੂੰ ਦੱਸੀ

0: ਕਰੀਏ ਵੀ ਜਦੋਂ ਜਦੋਂ ਤੁਸੀਂ ਗੁਰੂ ਕਿਆ ਸਿੱਖਾਂ ਦੇ ਨਾਲ ਅਤੇ ਗੁਰੂ ਘਰ ਦੇ ਨਾਲ ਮੱਥਾ ਲਾਓਗੇ ਤੁਹਾਡੀ ਦਸ਼ਾ ਇਹੀ ਹੋਵੇਗੀ, ਤੁਹਾਨੂੰ ਭੱਜਣ ਵਾਸਤੇ ਰਾਹ ਨਹੀਂ ਲੱਭਣਾ ਜਦੋਂ ਵੀ ਤੁਸੀਂ ਗੁਰੂ ਘਰ ਨਾਲ ਮੱਥਾ ਲਾਓਗੇ। ਔਰ ਸੱਚਮੁੱਚ ਇਹਨਾਂ ਨੂੰ ਉਹੀ ਵਿਖਾਇਆ ਜੀ ਉੱਥੇ ਗੁਰੂ ਕਿਆ ਸਿੱਖਾਂ ਨੇ ਜਦੋਂ ਸੁਣਿਆ ਨਾ ਵੀ ਪਹਾੜੀ ਰਾਜੇ ਤੁਰ ਚੱਲੇ ਨੇ, ਆਪਣੀ ਫੌਜ, ਆਪਣੀਆਂ ਵਸਤੂਆਂ, ਆਪਣੇ ਤੰਬੂ ਸਾਰੇ ਉਹਨਾਂ ਪੱਟ ਲਏ ਵੀ ਉਹ ਚੱਲੇ ਨੇ ਹੁਣ ਆਪਣੇ ਆਪਣੇ ਰਾਜਾਂ ਨੂੰ ਵਾਪਸ। ਇੱਧਰੋਂ ਗੁਰੂ ਕਿਆ ਸਿੱਖਾਂ ਨੇ ਆਪਣੇ ਘੋੜਿਆਂ 'ਤੇ ਕਾਠੀਆਂ ਪਾਈਆਂ, ਕਾਠੀਆਂ ਪਾ ਕੇ ਆਪਣੇ ਘੋੜਿਆਂ ਦੇ ਉੱਤੇ ਅਤੇ ਆਪਣੀਆਂ ਬੰਦੂਕਾਂ ਸੰਭਾਲ ਕੇ ਇਹ ਤੁਰੇ ਖਾਨਾ
1: ਸਿੰਘ ਤੇ ਆਦਿਕ ਜੋਧਾ ਸਾਹਿਬ ਸਿੰਘ ਹਿੰਮਤ ਸਿੰਘ ਕਰੋਦਾ।
0: ਭਾਈ ਉਹਦਾ ਸਿੰਘ, ਭਾਈ ਉਹਦਾ ਸਿੰਘ ਜੀ ਦੇ ਨਾਲ ਕੁਝ ਕੁ ਯੋਧੇ ਸਾਥੀ ਹੋਰ, ਉਹਨਾਂ ਦੇ ਨਾਲ ਨਾਲ ਕਵੀ ਜੀ ਨੇ ਕੁਝ ਕੁ ਸਿੱਖਾਂ ਦਾ ਜ਼ਿਕਰ ਹੋਰ ਕੀਤਾ ਜਿਨ੍ਹਾਂ ਵਿੱਚ ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ ਇਹਨਾਂ ਦਾ, ਇੱਕ ਭਾਈ ਉਦੈ ਸਿੰਘ, ਇਹਨਾਂ ਦੇ ਨਾਲ ਹੋਰ ਕਈ ਯੋਧੇ, ਫਿਰ ਪੰਜ ਪਿਆਰੇ ਸਾਹਿਬਾਨ ਦੇ ਵਿੱਚੋਂ ਭਾਈ ਸਾਹਿਬ ਸਿੰਘ ਅਤੇ ਭਾਈ ਹਿੰਮਤ ਸਿੰਘ, ਇਹ ਸਾਰੇ ਯੋਧੇ ਨੇ ਜਿਨ੍ਹਾਂ ਨੇ ਹੁਣ ਆਪਦੇ ਆਪਦੇ ਘੋੜੇ ਸੰਭਾਲੇ। ਖਾਨਾ ਭਾਈ ਮੋਹਕਮ ਸਿੰਘ ਜੀ ਨੇ ਆਪਣਾ ਘੋੜਾ ਦੌੜਾਇਆ, ਭਾਈ ਮੋਹਕਮ ਸਿੰਘ ਜੀ ਦੇ ਨਾਲ ਹੀ ਭਾਈ ਆਲਮ ਸਿੰਘ ਜੀ ਵੀ ਆਪਣੇ ਦੁਸ਼ਮਣਾਂ ਦੇ ਮਗਰ ਦੌੜੇ। ਖਾਨਾ
1: ਸੈਕਰੇ ਹੀ ਮਿਲ ਗਏ ਗਵਾਲਾ ਬਣੀ ਵੀ ਦਾਗਤ ਪਏ।
0: ਤੁਰ ਪਏ ਜੀ, ਪਹਿਲਾਂ ਇਕੱਠੇ ਹੋ ਕੇ ਨਾ ਸੈਂਕੜੀ ਦੀ ਗਿਣਤੀ ਵਿੱਚ ਹੀ ਗਏ ਤੇ ਜਾਂਦੀਆਂ ਹੀ ਨਾ ਜਵਾਲਾ ਬੰਬਣੀ ਆ, ਬਸ ਬੰਦੂਕਾਂ ਚੋਂ ਅੱਗ ਹੀ ਕੱਢੀ ਆ ਇਹਨਾਂ ਨੇ ਵੀ ਇਹ ਭੱਜਣ ਨਹੀਂ ਦੇਣੇ ਜਿਹੜੇ ਹੁਣ ਦੌੜ ਕੇ ਚੱਲੇ ਨੇ ਨਾ, ਵੀ ਇੱਥੇ ਆ ਕੇ ਇਹਨਾਂ ਨੇ ਗੁਰੂ ਸਾਹਿਬ ਨਾਲ ਮੱਥਾ ਲਾਇਆ, ਗੁਰੂ ਸਾਹਿਬ ਨਾਲ ਮੱਥਾ ਲਾ ਕੇ ਤੇ ਆਪਣੇ ਰਾਜ ਸੱਤਾ ਦਾ ਹੰਕਾਰ ਵਿੱਚ ਕਰਦੇ ਰਹੇ ਵੀ ਅਸੀਂ ਗੁਰੂ ਸਾਹਿਬ ਤੋਂ ਜੰਗ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਾਉਣਾ, ਜੰਗ ਦੇ ਮੈਦਾਨ ਵਿੱਚ ਗੁਰੂ ਸਾਹਿਬ ਨੂੰ ਅਸੀਂ ਹਰਾਉਣਾ। ਹੁਣ ਉਹਨਾਂ ਸਾਰਿਆਂ ਨੂੰ ਦੌੜਾਇਆ ਜੀ ਇਹਨਾਂ ਨੇ ਅੱਗੇ ਅੱਗੇ ਲਾ, ਮਗਰੋਂ ਇਹਨਾਂ ਨੇ ਜਵਾਲਾ ਬੰਬਣੀਆਂ ਬੰਦੂਕਾਂ ਦੇ ਨਾਲ ਅੱਗ ਜਿਹੜੀ ਉਹ ਕੱਢੀ, ਬੰਦੂਕਾਂ ਦੇ ਵਿੱਚੋਂ ਬਹੁਤ ਸਾਰੀਆਂ ਗੋਲੀਆਂ ਇਹਨਾਂ ਦਾਗੀਆਂ ਅਤੇ ਦਾਗਦਿਆਂ ਹੋਇਆ ਨਾ ਇਹ ਔਰ ਪਹਾੜੀ ਸੈਨਾ ਦੇ ਉੱਤੇ ਹਮਲਾ ਕਰਦੇ। ਹਨਾ
1: ਔਰ ਹਜ਼ਾਰੋ ਵਹਿ ਗਏ ਸਿੰਘ ਜਨ ਗਜ ਦਲ ਪਰ ਦੋਰੇ ਸਿੰਘ।
0: ਕਹਿੰਦੇ ਵੀ ਹਜ਼ਾਰਾਂ ਦੀ ਗਿਣਤੀ ਹੋ ਗਈ ਸਿੱਖਾਂ ਦੀ, ਮਤਲਬ ਇਕੱਠੇ ਹੁੰਦਿਆਂ ਹੁੰਦਿਆਂ ਵੀ ਚਲੋ ਭਾਈ ਜਿੰਨੇ ਆਏ ਸੀ ਨਾ ਇਹ ਮੁੜਨ ਨਹੀਂ ਦੇਣੇ। ਸਿੰਘਾਂ ਦੀ ਸੋਚ ਇਹੀ ਹੈ ਵੀ ਚੜ੍ਹ ਕੇ ਇਹ ਆਏ ਸਨ, ਹੁਣ ਵਾਪਸ ਕਿਹਨੂੰ ਜਾਣ ਦੇਣਾ ਕਿਹਨੂੰ ਨਹੀਂ ਉਹ ਫੈਸਲਾ ਅਸੀਂ ਕਰਾਂਗੇ, ਚੜ੍ਹ ਕੇ ਇਹੀ ਆਏ ਸੀ। ਹਜ਼ਾਰਾਂ ਦੀ ਗਿਣਤੀ ਹੋ ਗਈ ਜੀ ਗੁਰੂ ਕਿਆ ਸਿੱਖਾਂ ਦੀ, ਜਿਹੜੇ ਜਿਨ੍ਹਾਂ ਨੇ ਮੋਰਚਾ ਸੰਭਾਲਿਆ ਅਤੇ ਇੰਝ ਪ੍ਰਤੀਤ ਹੋਇਆ ਵੀ ਜਿਵੇਂ ਨਾ ਜਨ ਗਜ ਦਲ ਪਰ ਦੌੜੇ ਸਿੰਘ, ਜਿਵੇਂ ਹਾਥੀਆਂ ਦੇ ਦੌੜੇ ਜਾਂਦੇ ਦਲ ਦੇ ਉੱਤੇ ਸ਼ੇਰ ਗਰਜ ਕੇ ਪੈਂਦਾ ਨਾ, ਇੱਦਾਂ ਗੁਰੂ ਕੇ ਸਿੱਖ ਉਹਨਾਂ ਦੇ ਉੱਤੇ ਗਰਜ ਪਏ। ਖਾਨਾ
1: ਮਿਲਦੇ ਹੋ ਐਸੀ ਮਾਰ ਮਚਾਈ ਚਲਣ ਦੁਹੇਲਾ ਪਇਓ ਥਿਤਾਈ।
0: ਮਿਲ ਕੇ ਇਹਨਾਂ ਨੇ ਐਸੀ ਮਾਰ ਮਚਾਈ, ਉਹਨਾਂ ਦਾ ਵਾਪਸ ਮੁੜਨਾ ਵੀ ਇਹਨਾਂ ਨੇ ਜੀ ਮੁਸ਼ਕਲ ਕਰਤਾ, ਵੀ ਵਾਪਸ ਵੀ ਮੁੜਨਾ ਹੈ ਨਾ ਉਹਨਾਂ ਨੂੰ, ਇਹ ਸੀ ਵੀ ਅਸੀਂ ਚੁੱਪ ਚੁੱਪੀ ਤੇ ਲੰਘ ਜਾਂਗੇ, ਇਹਨਾਂ ਨੂੰ ਕਿਹੜਾ ਪਤਾ ਲੱਗਣਾ, ਇਹ ਤੇ ਸਵੇਰੇ ਜਦੋਂ ਦਿਨ ਚੜ੍ਹੇਗਾ ਉਦੋਂ ਹੀ ਪਤਾ ਲੱਗੇਗਾ ਵੀ ਇਹਦੇ 'ਤੇ ਜੰਗ ਕਰਨ ਵਾਲਾ ਹੈ ਹੀ ਕੋਈ ਨਹੀਂ। ਪਰ ਰਾਤੋ ਰਾਤ ਗੁਰੂ ਕਿਆ ਸਿੱਖਾਂ ਨੇ ਨਾਸੀ ਧੂੰਆਂ ਲੈ ਆਉਂਦਾ ਇਹਨਾਂ ਸਾਰਿਆਂ ਦੇ, ਜਦੋਂ ਇਹ ਮੁੜ ਕੇ ਜਾਂਦੇ ਨਾ, ਹੁਣ ਚੱਲੇ ਤਾਂ ਚੁੱਪ ਚੁਪੀਤੇ ਹੀ ਨੇ ਵੀ ਆਪਾਂ ਚੁੱਪ ਕਰਕੇ ਇੱਥੋਂ ਲੰਘ ਜਾਂਦੇ ਹਾਂ, ਅਤੇ ਜਦੋਂ ਆਪਾਂ ਇਹਨਾਂ ਦੇ ਦਾਇਰੇ ਤੋਂ ਇਹਨਾਂ ਦੀ ਪਹੁੰਚ ਤੋਂ ਬਾਹਰ ਹੋ ਜਾਵਾਂਗੇ ਅਤੇ ਫਿਰ ਜਾ ਕੇ ਆਪਾਂ ਆਪਣੇ ਆਪਣੇ ਰਾਜਾਂ ਦੇ ਵਿੱਚ ਪ੍ਰਵੇਸ਼ ਕਰ ਜਾਣਾ। ਪਰ ਸਿੱਖਾਂ ਤੱਕ ਖਬਰ ਪਹੁੰਚ ਗਈ ਵੀ ਪਹਾੜੀ ਰਾਜੇ ਤੁਰ ਚੱਲੇ ਨੇ, ਆਪਦੀ ਸੈਨਾ ਵੀ ਲੈ ਚੱਲੇ ਨੇ, ਇਹਨਾਂ ਨੇ ਮਗਰੋਂ ਇਹਨਾਂ ਦੇ ਉੱਤੇ ਹੱਲਾ ਕੀਤਾ ਜੀ। ਕਵੀ ਜੀ ਨੇ ਜਿਵੇਂ ਜ਼ਿਕਰ ਕੀਤਾ ਚੱਲਣ ਦੋਹੇਲਾ, ਦੋਹੇਲਾ ਕਹਿੰਦੇ ਮੁਸ਼ਕਲ ਨੂੰ, ਇਹਨਾਂ ਦਾ ਵਾਪਸ ਮੁੜਨਾ ਵੀ ਗੁਰੂ ਕਿਆ ਸਿੱਖਾਂ ਨੇ ਉੱਥੋਂ ਮੁਸ਼ਕਲ ਕਰ ਦਿੱਤਾ।
1: ਭੀਮ ਚੰਦ ਪਰ ਕਾਲੀ ਪੀਰ ਛੁੱਟੀ ਗੁਲਕਾ ਤੋਮਰ ਤੀਰ।
0: ਜਿਹੜਾ ਰਾਜਾ ਭੀਮ ਚੰਦ ਸੀ ਨਾ, ਹੁਣ ਜੰਗ ਦੇ ਵਿੱਚ ਤੇ ਸਾਹਮਣੇ ਆਇਆ ਹੀ ਕੋਈ ਨਹੀਂ, ਜਦਕਿ ਸਾਰੀ ਪਵਾੜੇ ਦੀ ਜੜ ਰਾਜਾ ਭੀਮ ਚੰਦ ਹੈ, ਇਕੱਠਾ ਕਰਕੇ ਤੇ ਸਾਰਿਆਂ ਨੂੰ ਇਹੀ ਲੈ ਕੇ ਆਇਆ ਸੀ ਨਾ। ਇਹਨੇ ਕੀ ਕੀਤਾ ਵੀ ਇਕੱਠੇ ਕਰਕੇ ਲੈ ਆਉਂਦੇ, ਦੂਜਿਆਂ ਦੀਆਂ ਮੋਢਿਆਂ 'ਤੇ ਬੰਦੂਕ ਰੱਖ ਕੇ ਇਹਨੇ ਚਲਾਉਣੀ ਸ਼ੁਰੂ ਕਰਤੀ, ਨਾ ਜੰਗ ਦੇ ਮੈਦਾਨ ਵਿੱਚ ਆਇਆ, ਜਦੋਂ ਵਾਪਸ ਮੁੜਨ ਦੀ ਵਾਰੀ ਆਈ ਉਦੋਂ ਵੀ ਸਭ ਤੋਂ ਪਹਿਲਾਂ ਇਹਨੇ ਕਿਹਾ ਵੀ ਚਲੋ ਚੱਲੀਏ ਆਪਾਂ ਵਾਪਸ, ਕਿਉਂਕਿ ਬਾਕੀ ਸਾਰੇ ਇਹਦੇ ਤੋਂ ਛੋਟੇ ਸਨ, ਜਿਸ ਕਰਕੇ ਰਾਜੇ ਭੀਮ ਚੰਦ ਦੇ, ਜਦਕਿ ਰਾਜੇ ਜਾਣੇ ਸਾਰੇ ਹੀ ਚਾਹੁੰਦੇ ਨੇ ਵੀ ਹੁਣ ਵਾਪਸ ਇੱਥੋਂ ਚੱਲੀਏ ਨਹੀਂ ਤਾਂ ਮਾਰੇ ਜਾਵਾਂਗੇ, ਪਰ ਉਡੀਕ ਸੀ ਰਾਜੇ ਭੀਮ ਚੰਦ ਦੇ ਫੈਸਲੇ ਦੀ। ਜਦੋਂ ਇਹਨੇ ਕਿਹਾ ਨਾ ਮੁੜ ਚੱਲੀ ਗਏ, ਕਿਸੇ ਨੇ ਦੇਰੀ ਨਹੀਂ ਲਾਈ, ਹੁਣ ਤੁਰ ਪਏ ਸਾਰੇ। ਅਤੇ ਕਵੀ ਜੀ ਕਹਿੰਦੇ ਵੀ ਗੁਰੂ ਕਿਆ ਸਿੱਖਾਂ ਨੇ ਪਹਿਲਾਂ ਤਾਂ ਮੁਸ਼ਕਲ ਖੜੀ ਹੋਈ ਭੀਮ ਚੰਦ ਲਈ ਕੀਤੀ, ਇਹਦੇ ਉੱਤੇ ਨਾ ਇਹਨਾਂ ਨੇ ਭੀਮ ਚੰਦ ਪਰ ਘਾਲੀ ਭੀਰ, ਭੀਰ ਕਹਿੰਦੇ ਮੁਸ਼ਕਲ ਨੂੰ, ਇਹਦੇ 'ਤੇ ਭੀੜ ਪਾ ਤੀ ਇਹਨਾਂ ਨੇ ਮੁੜੇ ਜਾਂਦੇ 'ਤੇ, ਅਤੇ ਗੋਲੀਆਂ ਛੱਡੀਆਂ ਇਹਨਾਂ ਨੇ, ਬੜੇ ਤੋਮਰ ਬੜੇ ਨੇਜੇ ਤੇ ਬਹੁਤ ਹੀ ਤੀਰ ਇਹਦੇ ਵੱਲ ਚਲਾਏ ਹਨ।
1: ਲੀਏ ਕੇ ਤਿਕ ਤਬ ਘੋਰੇ ਤਜੈ ਤਿਸੈ ਜੋਤ ਵੈ ਕਰ ਜੋਰੇ।
0: ਜਾਂਦਿਆਂ ਕਈਆਂ ਦੇ ਘੋੜੇ ਸੁੱਟ ਲਏ ਜੀ, ਜਾਂਦਿਆਂ ਹੋਇਆਂ ਦੇ ਕਈਆਂ ਦੇ ਘੋੜੇ ਸੁੱਟ, ਕਈ ਢਾਲੇ ਇਹਨਾਂ ਨੇ ਵੀ ਤੁਹਾਨੂੰ ਮੁੜਨ ਨਹੀਂ ਦਿੰਦੇ। ਅਤੇ ਜਦੋਂ ਹੁਣ ਮੌਤ ਸਿਰ 'ਤੇ ਖੜੋਤੀ ਹੋਵੇ ਤਾਂ ਫਿਰ ਖੜੀ ਮੌਤ 'ਤੇ ਜਿਹੜਾ ਕੋਈ ਮਰਜ਼ੀ ਕਰਾ ਲਓ। ਹੁਣ ਗੁਰੂ ਕਿਆ ਸਿੱਖਾਂ ਵੀ ਕਿਹਾ ਦੱਸੋ ਭਾਈ ਮੁਕਾਬਲਾ ਕਰਨਾ। ਅੱਗੋਂ ਕਹਿੰਦੇ ਨਹੀਂ ਜੀ, ਅਸੀਂ ਮੁਕਾਬਲਾ ਨਹੀਂ, ਅਸੀਂ ਤਾਂ ਆਪਦੀ ਜ਼ਿੰਮੇਵਾਰੀ ਦੇ ਬੱਝੇ ਆਏ ਹਾਂ, ਸਾਨੂੰ ਤਾਂ ਪਤਾ ਸੀ ਵੀ ਗੁਰੂ ਕਿਆ ਸਿੱਖਾਂ ਨਾਲ ਅਸੀਂ ਮੁਕਾਬਲਾ ਨਹੀਂ ਕਰ ਸਕਦੇ। ਫਿਰ ਉਹਨਾਂ ਜੀ ਜਿਹੜੇ ਇਹ ਗੱਲ ਮੰਨਦੇ ਵੀ ਸਾਡੇ ਤੋਂ ਮੁਕਾਬਲਾ ਨਹੀਂ ਹੋਣਾ, ਉਹਨਾਂ ਨੇ ਹੱਥ ਜੋੜ ਜੋੜ ਕੇ ਗੁਰੂ ਕਿਆ ਸਿੱਖਾਂ ਤੋਂ ਮੁਆਫ਼ੀ ਮੰਗੀ, ਆਪਣੀਆਂ ਜ਼ਿੰਦਗੀਆਂ ਦੀ ਖੈਰ ਮੰਗੀ ਵੀ ਸਾਨੂੰ ਬਖਸ਼ ਦਿਓ, ਸਾਡੀਆਂ ਜਾਨਾਂ ਬਖਸ਼ ਦਿਓ। ਜਿਹੜਾ ਤੇ ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ, ਖੈਰ ਮੰਗ ਲੈਂਦਾ, ਉਹਦੀ ਤੇ ਜਾਨ ਫਿਰ ਬਖਸ਼ ਦਿੰਦੇ ਹਨ।
1: ਨਾਹੇ ਤਾਂ ਖੜਗ ਪ੍ਰਹਾਰਣ ਲਾਗੇ, ਮਚਿਓ ਜਿਦ ਪੇ ਆਰੁਣ ਬਾਗੇ।
0: ਤੇ ਜਿਹੜਾ ਨਹੀਂ ਮੰਨਦਾ ਵੀ ਉਹ ਜਿਹੜਾ ਕਹਿੰਦਾ ਵੀ ਮੈਂ ਤੇ ਮੁਕਾਬਲਾ ਕਰਨ ਆਇਆ ਸਾਂ, ਮੈਂ ਤੇ ਗੁਰੂ ਕਿਆ ਸਿੱਖਾਂ ਨੂੰ ਜੰਗ ਦੇ ਮੈਦਾਨ ਵਿੱਚ ਮਾਰਨ ਆਇਆ ਸਾਂ, ਮੈਂ ਹੱਥ ਨਹੀਂ ਜੋੜਾਂਗਾ, ਫਿਰ ਉਹਨੂੰ ਜੀ ਸਦਾ ਦੀ ਨੀਂਦ ਸਵਾ ਦਿੰਦੇ। ਜਿਹੜਾ ਤੇ ਹੱਥ ਜੋੜ ਦਿੰਦਾ ਉਹਨੂੰ ਕਹਿੰਦੇ ਵੀ ਤੂੰ ਜਾ, ਤੇਰਾ ਮੁਕਾਬਲਾ ਕੀ ਕਰਨਾ, ਤੂੰ ਤੇ ਪਹਿਲਾਂ ਕਾਇਰ ਬਣਿਆ। ਤੇ ਜਿਹੜਾ ਅੱਗੇ ਕਹਿੰਦਾ ਵੀ ਨਹੀਂ ਮੈਂ ਤੇ ਲੜਨਾ ਆ, ਉਹਨੂੰ ਫਿਰ ਚੰਗਾ ਸੋਧਾ ਲਾਉਂਦੇ। ਕਵੀ ਜੀ ਕਹਿੰਦੇ ਫਿਰ ਉੱਥੇ ਖੜਗ ਨਾਲ ਪ੍ਰਹਾਰ ਹੁੰਦਾ, ਉੱਥੇ ਕਿਰਪਾਨ ਨਾਲ ਫਿਰ ਹਮਲਾ ਹੁੰਦਾ, ਤੇ ਹਮਲਾ ਕਰਕੇ ਫਿਰ ਉਸ ਅੜਨ ਵਾਲੇ ਯੋਧੇ ਨੂੰ ਮੌਤ ਦੇ ਘਾਟ ਉਤਾਰ ਦਿੰਦੇ ਹਨ।
1: ਸ੍ਰੀ ਕਲਗੀ ਤਰ ਸੁਣ ਸੁਧ ਸਾਰੀ, ਹਤੈ ਸਿੰਘ ਭਜ ਚਲੇ ਪਹਾੜੀ।
0: ਗੁਰੂ ਕਲਗੀਧਰ ਪਾਤਸ਼ਾਹ ਨੂੰ ਖਬਰ ਮਿਲੀ ਵੀ ਪਹਾੜੀ ਰਾਜੇ ਤੇ ਸੈਨਾ ਭੱਜੀ ਜਾਂਦੀ ਹੈ, ਵਾਪਸ ਮੁੜਦੀ ਜਾਂਦੀ ਹੈ, ਤੇ ਮਗਰੋਂ ਗੁਰੂ ਕਿਆ ਸਿੱਖਾਂ ਨੇ ਉਹਨਾਂ ਦਾ ਰਾਹ ਰੋਕਿਆ ਜਾਂਦਿਆਂ ਦਾ। ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਨੂੰ ਪਹਾੜੀ ਰਾਜਿਆਂ ਦੀ ਫੌਜ ਅਤੇ ਪਹਾੜੀ ਰਾਜੇ ਜਾਂਦਿਆਂ ਦੀ ਖਬਰ ਸੁਣੀ ਮਾਲਕ ਨੇ, ਅਤੇ ਉਹਨਾਂ ਦੇ ਰਾਹ ਨੂੰ ਰੋਕਣ ਦੀ ਵਿਚਾਰ ਵੀ ਜਦੋਂ ਧੰਨ ਗੁਰੂ ਕਲਗੀਧਰ ਸਾਹਿਬ ਤੱਕ ਪਹੁੰਚਦੀ ਹੈ।
1: ਅਬ ਸਤਿਗੁਰ ਨਿਜ ਪਤੇ ਪਠਾਏ, ਭਾਜੇ ਪੀਠ ਨਾ ਪਰੀਏ ਧਾਏ।
0: ਫਿਰ ਉਸ ਵਕਤ ਜੀ ਗੁਰੂ ਸਾਹਿਬ ਨੇ ਗੁਰੂ ਆਪਣੇ ਸਿੱਖਾਂ ਤੱਕ ਸੁਨੇਹਾ ਪਹੁੰਚਾਇਆ ਵੀ ਜਿਹੜੇ ਭੱਜੇ ਜਾਂਦੇ ਨੇ ਭਈ ਉਹਨਾਂ ਨੂੰ ਜਾਣ ਦਿਓ, ਭੱਜੇ ਜਾਂਦਿਆਂ ਦੇ ਪੇਟ ਦੇ ਉੱਤੇ ਕਦੇ ਵਾਰ ਨਹੀਂ ਕਰਨਾ। ਮਾਲਕ ਪਾਤਸ਼ਾਹ ਨੇ ਆਪ ਆਪਣੇ ਕੋਲੋਂ ਫਿਰ ਸਿੱਖਾਂ ਤੱਕ ਸੁਨੇਹਾ ਪਹੁੰਚਾਇਆ ਹੈ।
1: ਆਚੇ ਆਚੇ ਸਿੰਘ ਪਠਾਏ, ਜਾਏ ਤਿਨੋ ਸਗਰੇ ਸਮਝਾਏ।
0: ਮਾਲਕ ਨੇ ਆਪਣੇ ਕੋਲੋਂ ਕੁਝ ਸਿੱਖ ਚੰਗੇ ਚੰਗੇ ਚੰਗੇ ਸੂਝਵਾਨ ਚੰਗੀ ਗੁਰੂ ਘਰ ਦੇ ਵਿੱਚ ਪਾਇਆ ਰੱਖਣ ਵਾਲੇ ਨੇ, ਚੰਗਾ ਅਦਬ ਸਤਿਕਾਰ ਰੱਖਣ ਵਾਲੇ ਜਿਹੜੇ ਮਾਲਕ ਨੇ ਉਹਨਾਂ ਸਿੰਘਾਂ ਨੂੰ ਭੇਜਿਆ, ਕਹਿੰਦੇ ਜਾਓ ਭਾਈ, ਜਾ ਕੇ ਭਾਈ ਉਹਦਾ ਸਿੰਘ ਜੀ ਹੁਣਾਂ ਨੂੰ, ਭਾਈ ਸਾਹਿਬ ਸਿੰਘ ਜੀ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ ਜੀ ਉਹਨਾਂ ਨੂੰ, ਭਾਈ ਆਲਮ ਸਿੰਘ ਜੀ ਉਹਨਾਂ ਨੂੰ ਜਾ ਕੇ ਸਮਝਾਵੋ। ਉਹਨਾਂ ਸਾਰਿਆਂ ਤੱਕ ਫਿਰ ਗੁਰੂ ਪਾਤਸ਼ਾਹ ਨੇ ਸੁਨੇਹਾ ਪਹੁੰਚਾਇਆ ਹੈ।
1: ਕਿਉਂ ਨਾਹਕ ਕਾਲੋ ਕਮਸਾਨਾ, ਹਟੋ ਪ੍ਰਭੂ ਅਸ ਹੁਕਮ ਬਖਾਨਾ।
0: ਤੇ ਗੁਰੂ ਪਾਤਸ਼ਾਹ ਦੇ ਹੁਕਮ ਅਨੁਸਾਰ ਜਾ ਕੇ ਉਹਨਾਂ ਸਿੱਖਾਂ ਨੇ ਬਚਨ ਸੁਣਾਈ ਮਾਲਕ ਦੇ, ਭਾਈ ਇੱਥੇ ਆਪ ਜੀ ਹੁਣ ਕਮਸਾਨ ਨਾ ਘਾਲੋ, ਇਸ ਤਰ੍ਹਾਂ ਇਹਨਾਂ ਦੀ ਭੱਜੀ ਜਾਂਦੀ ਫੌਜ ਉੱਤੇ ਹੁਣ ਹੱਲਾ ਨਾ ਕਰੋ। ਧੰਨ ਗੁਰੂ ਕਲਗੀਧਰ ਸਾਹਿਬ ਨੇ ਮਨਾਹੀ ਕੀਤੀ ਹੈ ਵੀ ਜਿਹੜਾ ਦੌੜ ਕੇ ਜਾਂਦਾ ਹੈ, ਭੱਜਿਆ ਜਾਂਦਾ ਹੈ, ਕਾਇਰ ਬਣ ਕੇ ਜੰਗ ਦਾ ਮੈਦਾਨ ਛੱਡ ਕੇ, ਉਹਨੂੰ ਹੁਣ ਕਿਸੇ ਤਰੀਕੇ ਵੀ ਤੁਸੀਂ ਇੱਥੇ ਮਾਰਨਾ ਨਹੀਂ, ਜਿਹੜਾ ਜਾ ਰਿਹਾ ਹੈ ਉਹਨੂੰ ਵਾਪਸ ਪਰਤਣ ਦੇਵੋ।
1: ਨਾਹੇ ਤਾਂ ਭੀਮ ਚੰਦ ਕੇ ਕਰ ਲੋ, ਲੂਟਣ ਮਾਰਨ ਬਣੈ ਸੋ ਧਰ ਲੋ।
0: ਕਹਿੰਦੇ ਭਾਈ ਅੱਗੋਂ ਜਦੋਂ ਉਹਨਾਂ ਨੇ ਆਖਿਆ ਨਾ ਵੀ ਅਸੀਂ, ਗੁਰੂ ਸਾਹਿਬ ਨੇ ਕਿਹਾ ਅਤੇ ਜਿਹੜੇ ਸਿੱਖਾਂ ਨੇ ਰੋਕਿਆ ਸੀ ਉਹਨਾਂ ਨੂੰ, ਕਹਿੰਦੇ ਨਾ ਭਾਈ ਅਸੀਂ ਹੁਣ ਇਹਨਾਂ ਨੂੰ ਇੱਦਾਂ ਨਹੀਂ ਛੱਡਦੇ, ਅਸੀਂ ਤਾਂ ਭੀਮ ਚੰਦ ਨੂੰ ਉਹਦੇ ਘਰ ਤੱਕ ਛੱਡ ਕੇ ਆਵਾਂਗੇ ਜਿਹੜਾ ਸਾਡੇ ਖਿਲਾਫ਼ ਚੜ੍ਹ ਕੇ ਆਇਆ। ਨਾਹੇ ਤਾਂ ਭੀਮ ਚੰਦ ਕੇ ਘਰ ਲਓ, ਉਹਦੇ ਘਰ ਤੱਕ ਲੁੱਟਣ ਮਾਰਨ ਬਣੈ ਸੁਧਾਰ ਲਓ, ਵੀ ਉਹਦੇ ਦਰ ਤੱਕ ਉਹਨੂੰ ਕੁੱਟਦਿਆਂ ਲਿਜਾਣਾ, ਲੁੱਟਦਿਆਂ ਲਿਜਾਣਾ, ਘਰ ਤੱਕ ਛੱਡ ਕੇ ਆਉਣਾ ਜਿਹੜਾ ਸਾਡੇ ਖਿਲਾਫ਼ ਚੜ੍ਹ ਕੇ ਆਇਆ ਸੀ ਅਤੇ ਵਿਉਂ ਤੋਂ ਬਣਾ ਕੇ ਆਇਆ ਸੀ, ਗੁਰੂ ਕਲਗੀਧਰ ਸਾਹਿਬ ਦਾ ਮੁਕਾਬਲਾ ਕਰਨ ਵਾਸਤੇ
1: ਬਬ ਆਗੇ ਜਾਨੋ ਨੈ ਬਣੈ ਭਾਗੇ ਕੋ ਨਾਹਿਣ ਰਿਪਾਣੈ।
0: ਫਿਰ ਮਾਲਕ ਪਾਤਸ਼ਾਹ ਜੀ ਦੇ ਕਿਉਂਕਿ ਸਿਆਣੇ ਨੇ ਸੂਝਵਾਨ ਵਿਚਾਰਵਾਰ ਨੇ ਸਿੱਖ ਸਾਰੇ, ਉਹਨਾਂ ਫਿਰ ਕਿਹਾ ਭਾਈ ਨਹੀਂ, ਗੁਰੂ ਪਾਤਸ਼ਾਹ ਨੇ ਇਨਕਾਰ ਕੀਤਾ ਵੀ ਭੱਜੇ ਜਾਂਦਿਆਂ ਦਾ ਰਾਹ ਨਹੀਂ ਰੋਕਣਾ, ਭੱਜੇ ਜਾਂਦਿਆਂ ਦੇ ਉੱਤੇ ਹਮਲਾ ਨਹੀਂ ਕਰਨਾ, ਇਸ ਲਈ ਇਹਨਾਂ ਨੂੰ ਹੁਣ ਜਾਣ ਦਿਓ, ਇਹਨਾਂ ਦਾ ਜਾਣਾ ਇੱਥੋਂ ਬਣਦਾ ਹੈ। ਜਿਹੜਾ ਦੁਸ਼ਮਣ ਭੱਜ ਰਿਹਾ ਹੈ, ਪਿੱਠ ਦਿਖਾ ਕੇ ਜੰਗ ਦਾ ਮੈਦਾਨ ਛੱਡ ਕੇ ਜਾ ਰਿਹਾ, ਉਹਨੂੰ ਹੁਣ ਆਪਾਂ ਹਮਲਾ ਕਰਕੇ ਉਹਦੇ ਉੱਤੇ ਕਿਸੇ ਤਰ੍ਹਾਂ ਵੀ ਨਾ ਉਹਦਾ ਰਾਹ ਰੋਕਣਾ ਤੇ ਨਾ ਹੀ ਉਹਦੇ ਉੱਤੇ ਹਮਲਾ ਕਰਨਾ ਹੈ।
1: ਵਾਹਿਗੁਰੂ ਜੀ ਕੀ ਕਹਿ ਫਤਿਹ ਗਰਜੇ ਧੁਨ ਉੱਚੀ ਤੇ ਅਤੇ।
0: ਬਸ ਇੰਨੀ ਗੱਲ ਗੁਰੂ ਪਾਤਸ਼ਾਹ ਦੇ ਸੁਨੇਹੇ ਨੂੰ ਸੁਣਨ ਦੀ ਸੀ ਜੀ। ਉਸੇ ਵੇਲੇ ਗੁਰੂ ਕੇ ਸਿੱਖ ਰੁਕੇ, ਉਹਨਾਂ ਸਭ ਤੋਂ ਪਹਿਲਾਂ ਗੁਰੂ ਸਾਹਿਬ ਦੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਦਾ ਉੱਚੀ ਨਾਰਾ ਬੁਲੰਦ ਕੀਤਾ ਤੇ ਦੱਸਿਆ ਭਾਵੇਂ ਗਿਣਤੀ ਥੋੜ੍ਹੀ ਹੈ ਪਰ ਸਾਨੂੰ ਧੰਨ ਗੁਰੂ ਕਲਗੀਧਰ ਸਾਹਿਬ ਨੇ ਬਖਸ਼ਿਆ ਹੈ, ਸਾਨੂੰ ਸਾਡੀ ਵੀਰਤਾ, ਸਾਡੀ ਸੂਰਮਤਾਈ, ਸਾਡਾ ਬਲ, ਇਹ ਸਾਰਾ ਕੁਝ ਗੁਰੂ ਕਲਗੀਧਰ ਸਾਹਿਬ ਦਾ ਬਖਸ਼ਿਆ ਹੋਇਆ ਤੇ ਜਿਹੜੀ ਰਹਿਮਤ ਸਤਿਗੁਰੂ ਨੇ ਸਾਡੀ ਝੋਲੀ ਵਿੱਚ ਪਾਈ ਹੈ ਉਸ ਰਹਿਮਤ ਦੇ ਸਦਕਾ ਤੁਸੀਂ ਤਾਂ ਛੱਡੋ, ਜੇ ਤੁਹਾਡੇ ਤੋਂ ਦੁੱਗਣੀ ਵੀ ਫੌਜ ਆ ਜਾਂਦੀ ਤੇ ਤਾਂ ਵੀ ਸਾਡਾ ਕੁਛ ਨਹੀਂ ਸੀ ਵਿਗਾੜ ਸਕਦੀ। ਉਹਨਾਂ ਦੀ ਬੁਲਾਈ ਹੋਈ ਫਤਿਹ ਇਹ ਦਰਸਾਉਂਦੀ ਹੈ ਤੁਹਾਡੀ ਗਿਣਤੀ ਬਹੁਤੀ ਸੀ, ਸਾਡੀ ਥੋੜ੍ਹੀ ਸੀ, ਪਰ ਤੁਸੀਂ ਬਹੁਤੀ ਗਿਣਤੀ ਕਰਕੇ ਵੀ ਹਾਰ ਗਏ, ਅਸੀਂ ਥੋੜ੍ਹੀ ਗਿਣਤੀ ਕਰਕੇ ਵੀ ਜਿੱਤ ਗਏ। ਸਾਡੇ ਜਿੱਤਣ ਦਾ ਕਾਰਨ ਸਾਡੇ ਨਾਲ ਸਾਡਾ ਪਰਮੇਸ਼ਰ ਹੈ, ਗੁਰੂ ਸਾਡੇ ਨਾਲ ਨੇ, ਤੇ ਤੁਹਾਡੇ ਹਾਰ ਜਾਣ ਦਾ ਕਾਰਨ ਤੁਹਾਡੀ ਰਾਜ ਸੱਤਾ ਦਾ ਨਸ਼ਾ ਹੈ, ਜਿਹੜਾ ਨਸ਼ਾ ਤੁਹਾਡੇ ਸਿਰ 'ਤੇ ਅਸਵਾਰ ਹੈ। ਉਹਨਾਂ ਜੀ ਉੱਥੇ ਉੱਚੀ ਧੁੰਨ ਦੇ ਵਿੱਚ ਗੁਰੂ ਸਾਹਿਬ ਜੀ ਦੀ ਫਤਿਹ, ਮਤਲਬ ਜੰਗ ਦੇ ਮੈਦਾਨ ਵਿੱਚ ਵਾਹਿਗੁਰੂ ਜੀ ਕੀ ਫਤਿਹ ਦਾ ਨਾਰਾ ਬੁਲੰਦ ਕੀਤਾ ਹੈ।
1: ਇੱਕ ਤੁਰੰਗ ਲੂਟ ਕਰ ਲਿਆ ਏ, ਆਯੁਧ ਛੀਨੇ ਛੱਤਰ ਪਲਾਏ।
0: ਕਈ ਘੋੜੇ ਜਿਹੜੇ ਉਹ ਲੈ ਆਉਂਦੇ ਉੱਥੋਂ ਲੁੱਟ ਕੇ, ਕਈਆਂ ਦੇ, ਕਈ ਰਾਜਿਆਂ ਦੇ ਸਿਪਾਹੀ ਜਿਹੜੇ ਰਾਜੇ ਧਨ ਦੌਲਤ ਲੈ ਕੇ ਆਏ ਉਹ ਧਨ ਦੌਲਤ ਵੀ ਲੁੱਟ ਲਿਆਂਦਾ, ਔਰ ਉਹਨਾਂ ਦੇ ਨਾਲ ਨਾਲ ਨਾ ਜੀ ਕਵੀ ਜੀ ਜ਼ਿਕਰ ਕਰਦੇ ਕਹਿੰਦੇ ਸ਼ਸਤਰ ਤੱਕ ਵੀ ਖੋਹ ਲਏ ਉਹਨਾਂ ਤੋਂ, ਵੀ ਆਹ ਹਥਿਆਰ ਤੁਸੀਂ ਵਾਪਸ ਕਿਉਂ ਲੈ ਕੇ ਚੱਲੇ ਹੋ, ਤੁਸੀਂ ਕਿਹੜਾ ਲੜਨਾ, ਤੁਸੀਂ ਤਾਂ ਕਾਇਰ ਬਣ ਕੇ ਦੌੜ ਚੱਲੇ ਹੋ ਜਾਨਾਂ ਬਚਾ ਕੇ, ਆਹ ਹਥਿਆਰ ਵੀ ਸਾਨੂੰ ਦੇ ਜਾਓ। ਉਹਨਾਂ ਦੇ ਕੋਲੋਂ ਸ਼ਸਤਰ ਵੀ ਗੁਰੂ ਕੇ ਸਿੱਖ ਖੋਹ ਲੈਂਦੇ ਹਨ।
1: ਹਟ ਆਏ ਵੜ ਬਚਤ ਨਗਾਰੇ, ਪੁਣ ਸੁਨੇਖਣ ਕੀ ਸ਼ਸਤਰ ਸਿਧਾਰੇ।
0: ਫਿਰ ਜੀ ਸਿੱਖ ਸਾਰੇ ਹਟ ਆਏ, ਜਿੱਤ ਦੇ ਨਗਾਰੇ ਵੱਜੇ, ਰਣਜੀਤ ਨਗਾਰਾ ਵੱਜਿਆ ਜਿੱਤ ਦਾ, ਤੇ ਮੁੜ ਕੇ ਸ਼ਤਰੂਆਂ ਨੂੰ ਸਾਹ ਆਇਆ ਵੀ ਸ਼ੁਕਰ ਹੈ ਵੀ ਇਹ ਸਾਡੇ ਤੋਂ ਜਿਹੜੀ ਮੁਸ਼ਕਲ ਬਣੀ ਸੀ ਇਹ ਟਲੀ ਹੈ, ਤੇ ਹੁਣ ਅਸੀਂ ਆਸਾਨੀ ਨਾਲ ਆਪਦੇ ਘਰਾਂ ਨੂੰ ਵਾਪਸ ਪਰਤ ਸਕਦੇ ਹਾਂ। ਸਿੱਖ ਵਾਪਸ ਗੁਰੂ ਸਾਹਿਬ ਕੋਲ ਆਏ, ਪਹਾੜੀ ਰਾਜਿਆਂ ਨੇ ਸੁੱਖ ਦਾ ਸਾਹ ਲਿਆ ਵੀ ਹੁਣ ਅਸੀਂ ਆਪਣੇ ਘਰਾਂ ਨੂੰ ਸੌਖੇ ਹੀ ਪਹੁੰਚ ਜਾਵਾਂਗੇ।
1: ਜੈ ਕੈ ਪੁਰ ਗ੍ਰਾਮਣ ਮੈਂ ਰੋਰਾ, ਪੀਟਣ ਰੁਦਣ ਹੋਤ ਸਭ ਠੋਰਾ।
0: ਜਿੱਥੇ ਕਿੱਥੇ ਪਿੰਡਾਂ ਦੇ ਵਿੱਚ ਰੌਲਾ ਪੈ ਗਿਆ, ਸਾਰੇ ਪਾਸੇ ਕੀ ਹੋ ਰਿਹਾ, ਰੁਦਣ ਹੋ ਰਿਹਾ, ਸ਼ੋਕ ਪਸਰਿਆ ਹੈ, ਕਿਉਂਕਿ ਪਿੰਡਾਂ ਪਿੰਡਾਂ ਦੇ ਵਿੱਚੋਂ ਵੱਖ ਵੱਖ ਜਿੱਥੇ ਜਿੱਥੇ ਜਿਹੜੇ ਜਿਹੜੇ ਪਹਾੜੀ ਰਾਜੇ ਦੀ ਦੂਨ ਹੈ ਉਹ ਆਪਣੇ ਆਪਣੇ ਇਲਾਕੇ ਦੇ ਵਿੱਚੋਂ ਮਨੁੱਖ ਜਿਹੜੇ ਉਹਨਾਂ ਨੂੰ ਇਕੱਠੇ ਕਰਕੇ ਸਿਪਾਹੀਆਂ ਰੂਪ ਵਜੋਂ ਲੈ ਕੇ ਆਇਆ। ਹੁਣ ਜਿਵੇਂ ਜਿਵੇਂ ਵਾਪਸ ਆਪਣੇ ਆਪਣੇ ਰਾਜਾਂ ਵਿੱਚ ਵਰਤਦੇ ਨੇ, ਤਿਵੇਂ ਤਿਵੇਂ ਇਹਨਾਂ ਦੇ ਨਗਰਾਂ ਵਿੱਚ, ਇਹਨਾਂ ਦੇ ਪਿੰਡਾਂ ਵਿੱਚ ਪਤਾ ਲੱਗਦਾ ਵੀ ਜਿਹੜੇ ਸਿਪਾਹੀ ਨਾਲ ਗਏ ਸਨ ਉਹਨਾਂ ਵਿੱਚੋਂ ਬਹੁਤੇ ਤਾਂ ਮਾਰੇ ਗਏ ਜੰਗ ਦੇ ਮੈਦਾਨ ਅੰਦਰ, ਫਿਰ ਜਿਹੜੇ ਮਾਰੇ ਗਏ ਉਹਨਾਂ ਦੇ ਪਰਿਵਾਰਾਂ ਵੱਲੋਂ, ਉਹਨਾਂ ਦੇ ਘਰ ਦੇ ਜੀਆਂ ਵੱਲੋਂ ਬਹੁਤ ਸ਼ੋਕ ਮਨਾਇਆ ਜਾਂਦਾ ਹੈ, ਬੜਾ ਰੋਣਾ ਤੇ ਕੁਰਲਾਉਣਾ, ਬਹੁਤ ਹੀ ਵਿਰਲਾਪ ਕੀਤਾ ਜਾਂਦਾ ਹੈ।
1: ਭੀਮ ਚੰਦ ਸੁਣ ਸੁਣ ਪਛਾਵਤ, ਚਿਤਵਤ ਚਿੰਤਾ ਬੋ ਦੁਖ ਪਾਵਤ।
0: ਤੇ ਰਾਜਾ ਭੀਮ ਚੰਦ ਸੁਣ ਸੁਣ ਕੇ ਪਛਤਾਉਂਦਾ, ਹੁਣ ਪਛਤਾਉਣ ਤੋਂ ਬਿਨਾਂ ਉਹਦੇ ਕੋਲ ਹੈ ਵੀ ਕੁਛ ਨਹੀਂ ਨਾ, ਕਰ ਵੀ ਕੀ ਸਕਦਾ ਸੀ, ਆਪ ਹੀ ਚੜ੍ਹ ਕੇ ਆਇਆ, ਆਪ ਹੀ ਆਪਣੇ ਸਿਪਾਹੀਆਂ ਨੂੰ ਅੱਗੇ ਤੋਰਿਆ, ਆਪਣੇ ਸਿਪਾਹੀ ਮਰਵਾ ਵੀ ਲਏ, ਹੁਣ ਆਪ ਹੀ ਕਹਿੰਦਾ ਵਾਪਸ ਚਲੋ, ਇਹਦੇ ਕੋਲ ਸਿਵਾਏ ਪਛਤਾਵੇ ਤੋਂ ਕੁਛ ਨਹੀਂ ਸੀ। ਭੀਮ ਚੰਦ ਬੜਾ ਪਛਤਾਉਂਦਾ ਮਨ ਦੇ ਵਿੱਚ ਸੋਚ ਸੋਚ ਕੇ, ਅਤੇ ਜਿਵੇਂ ਜਿਵੇਂ ਕਿਸੇ ਦੇ ਰੋਣ ਦੀ, ਕੁਰਲਾਉਣ ਦੀ, ਸ਼ੋਕ ਦੀ ਆਵਾਜ਼ ਕੰਨਾਂ 'ਚ ਪੈਂਦੀ, ਭੀਮ ਚੰਦ ਹੋਰ ਦੁਖੀ ਹੁੰਦਾ ਵੀ ਅਸੀਂ ਤਾਂ ਐਵੇਂ ਗੁਰੂ ਸਾਹਿਬ ਨਾਲ ਮੱਥਾ ਲਾਇਆ, ਆਪਦਾ ਜਾਨੀ ਨੁਕਸਾਨ ਵੀ ਕਰਵਾਇਆ ਅਤੇ ਆਪਣਾ ਮਾਲੀ ਨੁਕਸਾਨ ਵੀ ਕਰਵਾਇਆ, ਹੁਣ ਪਛਤਾ ਰਿਹਾ ਹੈ ਰਾਜਾ ਭੀਮ ਚੰਦ ਆਪਣੇ ਮਨ ਅੰਦਰ।
1: ਪਹੁੰਚਿਓ ਤਬ ਆਪਣੀ ਰਾਜਧਾਨੀ, ਭੋਰਾ ਭਯੋ ਬਹੁਤ ਅਭਿਮਾਨੀ।
0: ਕਹਿੰਦੇ ਵੀ ਇਹ ਪਹੁੰਚ ਗਿਆ ਆਪਣੀ ਰਾਜਧਾਨੀ ਵਿੱਚ, ਆਪਣੇ ਇਲਾਕੇ 'ਚ ਪਹੁੰਚ ਗਿਆ। ਜਿਵੇਂ ਰਾਹ 'ਚ ਤੁਰਿਆ ਜਾਂਦਾ ਪਤਾ ਲੱਗਦਾ ਜਦੋਂ ਕਿਸੇ ਨੂੰ ਵੇਖਿਆ ਰੋਂਦਿਆਂ ਕੁਰਲਾਉਂਦਿਆਂ ਪਿੱਠ, ਹੈ ਨਾ, ਬਹੁਤ ਸਾਰਾ ਉੱਥੇ ਇਹ ਜਿਹੜੇ ਪਹਾੜੀ ਸੈਨਾ ਮਰੀ ਉਹਨਾਂ ਨੇ ਬਹੁਤ ਰੁਦਨ ਬੜਾ ਵਿਰਲਾਪ ਕੀਤਾ। ਜਦੋਂ ਭੀਮ ਚੰਦ ਨੂੰ ਪਤਾ ਲੱਗਦਾ ਬੜਾ ਦੁਖੀ ਹੁੰਦਾ ਆਪਣੀ ਰਾਜਧਾਨੀ 'ਚ ਪਹੁੰਚਿਆ। ਜਦੋਂ ਇਹ ਰਾਜਧਾਨੀ 'ਚ ਪਹੁੰਚਿਆ ਨਾ ਤੁਰਿਆ ਤਾਂ ਬੜੇ ਹੰਕਾਰ ਨਾਲ ਸੀ ਇਹ, ਔਰ ਸਾਰੀ ਰਾਜਧਾਨੀ 'ਚ ਰੌਲਾ ਪਾ ਕੇ ਤੁਰਿਆ ਸੀ ਸਾਰੇ ਪਾਸੇ ਵੀ ਮੈਂ ਚੱਲਿਆ ਸਾਰੇ ਪਹਾੜੀ ਰਾਜਿਆਂ ਨੂੰ ਲੈ ਕੇ ਗੁਰੂ ਕਲਗੀਧਰ ਸਾਹਿਬ ਦੇ ਖਿਲਾਫ ਜੰਗ ਕਰਨ। ਜਦੋਂ ਵਾਪਸ ਪਰਤਿਆ ਬੜਾ ਹੌਲਾ ਜਿਹਾ ਹੋਇਆ, ਜਿਵੇਂ ਮਾਨੋ ਵੀ ਬੜਾ ਭਾਰ ਲੱਥ ਗਿਆ ਹੁੰਦਾ ਨਾ। ਕਈ ਵਾਰੀ ਆਪਾਂ ਹੰਕਾਰੇ ਹੋਏ, ਜਿਵੇਂ ਕੋਈ ਨਾ ਉਹਨੂੰ ਵਰਜੀਏ ਰੋਕੀਏ ਵੀ ਨਾ ਭਾਈ ਆਹ ਕੰਮ ਨਾ ਕਰ, ਉਹ ਹੰਕਾਰ ਚੱਕੜਿਆ ਵੀਰੇ ਮੈਂ ਤਾਂ ਕਰੂੰ। ਜਦੋਂ ਉਹਦੇ ਮੂੰਹ 'ਤੇ ਵੱਜਦੀਆਂ ਨਾ ਫਿਰ ਆਪਾਂ ਕਹਿੰਦੇ ਵੀ ਹੁਣ ਚੰਗਾ ਰਿਹਾ, ਹੁਣ ਹੌਲਾ ਹੋ ਗਿਆ ਨਾ, ਹੁਣ ਤੈਨੂੰ ਵੀ ਸਬਰ ਆ ਗਿਆ ਹੁਣ। ਬਸ ਉਹੀ ਦਸ਼ਾ ਭੀਮ ਚੰਦ ਦੀ ਬਣੀ ਹੈ। ਇਹਨੂੰ ਬੜੇ ਸੂਝਵਾਨਾਂ ਨੇ ਨਾ ਰੋਕਿਆ ਵੀ ਹੋਏਗਾ ਵੀ ਭੀਮ ਚੰਦ ਰਹਿਣ ਦੇ, ਗੁਰੂ ਨਾਨਕ ਦਾ ਘਰ ਹੈ, ਗੁਰੂ ਨਾਨਕ ਦੇ ਘਰ ਨਾਲ ਮੱਥਾ ਲਾਉਣ ਨਾਲ ਤੈਨੂੰ ਮਿਲਣਾ ਕੁਛ ਨਹੀਂ ਹੈ। ਪਰ ਇਹ ਟਲਿਆ ਨਹੀਂ, ਜਦੋਂ ਇਹ ਨਾ ਟਲਿਆ ਹੁਣ ਹੌਲਾ ਜਿਹਾ ਹੋਇਆ ਘਰ ਨੂੰ ਪਰਤਿਆ ਆਉਂਦਾ, ਹੁਣ ਤਾਂ ਮੂੰਹ ਦਿਖਾਉਣ ਜੋਗਾ ਵੀ ਨਹੀਂ ਕਿਸੇ ਨੂੰ, ਜਾ ਕੇ ਮੈਂ ਆਖਾਂ ਵੀ ਕੀ ਕਿਸੇ ਨੂੰ ਨਾ। ਅਤੇ ਰਾਜਾ ਭੀਮ ਚੰਦ ਕਵੀ ਜੀ ਕਹਿੰਦੇ ਵੀ ਆਪਣੇ ਨਾ ਮਨ ਦੇ ਹੋਰਾ ਭਯੋ ਬਹੁਤ ਅਭਿਮਾਨੀ, ਜਿਹੜਾ ਬੜਾ ਹੰਕਾਰੀ ਸੀ ਨਾ ਉਹ ਹੁਣ ਹੌਲਾ ਹੋਇਆ ਹੈ।
1: ਗੁਰ ਨਿਕਟ ਖਾਲਸਾ ਆਇਓ ਫਤਿਹ ਪਾਇ ਕਰ ਬਹੁ ਹਰਖਾਇਓ।
0: ਇੱਧਰ ਗੁਰੂ ਕੇ ਸਿੱਖ ਧੰਨ ਗੁਰੂ ਕਲਗੀਧਰ ਸਾਹਿਬ ਕੋਲ ਆ ਗਏ, ਮਾਲਕ ਪਾਤਸ਼ਾਹ ਕੋਲ ਆਏ, ਆ ਕੇ ਗੁਰੂ ਸਾਹਿਬ ਨਾਲ ਫਤਿਹ ਸਾਂਝੀ ਕੀਤੀ ਅਤੇ ਮਾਲਕ ਪਾਤਸ਼ਾਹ ਜੀ ਨੂੰ ਜੰਗ ਦੀ ਫਤਿਹ ਬਾਰੇ ਵੀ ਦੱਸਿਆ ਤੇ ਸਾਰੇ ਹੀ ਸਿੱਖ ਬੜੇ ਪ੍ਰਸੰਨ ਹਨ।
1: ਸ਼ਸਤਰਨ ਸਹਿਤ ਸੋ ਦਰਸ਼ਨ ਦੇਖਾ ਕਿਰਪਾ ਦ੍ਰਿਸ਼ਟ ਗੁਰ ਕਰੀ ਵਿਸ਼ੇਖਾ।
0: ਹੁਣ ਸਤਿਗੁਰੂ ਪਾਤਸ਼ਾਹ ਕੋਲ ਜਿੰਨੇ ਸਿੱਖ ਗਏ ਸਾਰੇ ਸ਼ਸਤਰਧਾਰੀ, ਉਵੇਂ ਜੰਗ ਜਿੱਤੀ, ਜੰਗ ਜਿੱਤ ਕੇ ਗੁਰੂ ਸਾਹਿਬ ਕੋਲ ਸ਼ੁਕਰਾਨੇ ਵਜੋਂ ਮਾਲਕ ਪਾਤਸ਼ਾਹ ਕੋਲ ਆਏ। ਜਦੋਂ ਗੁਰੂ ਸਾਹਿਬ ਕੋਲ ਸ਼ਸਤਰਾਂ ਸਮੇਤ ਪਹੁੰਚੇ ਨਾ ਤੇ ਕਵੀ ਜੀ ਆਖਦੇ ਕਹਿੰਦੇ ਮਾਲਕ ਨੇ ਬੜੀ ਖੁਸ਼ੀ ਕੀਤੀ ਸਿੱਖਾਂ 'ਤੇ ਜਦੋਂ ਆਪਣੇ ਸਿੱਖਾਂ ਨੂੰ ਧੰਨ ਗੁਰੂ ਕਲਗੀਧਰ ਸਾਹਿਬ ਜੰਗ ਵਿੱਚੋਂ ਜਿੱਤ ਕੇ ਆਉਂਦਿਆਂ ਵੇਖਦੇ ਨੇ ਅਤੇ ਸ਼ਸਤਰਾਂ ਦੇ ਨਾਲ ਉਸੇ ਤਰ੍ਹਾਂ ਸ਼ਸਤਰ ਧਾਰਨ ਕੀਤੇ ਹੋਏ ਵੇਖਦੇ। ਤਿਆਰ ਪਰ ਤਿਆਰ ਜਦੋਂ ਮਾਲਕ ਨੇ ਸਿੱਖਾਂ ਨੂੰ ਵੇਖਿਆ ਤੇ ਗੁਰੂ ਸਾਹਿਬ ਬੜੇ ਪ੍ਰਸੰਨ ਹੁੰਦੇ ਹਨ।
1: ਪਦ ਅਰਬਿੰਦਨ ਪਰ ਸਿਰ ਧਰ ਧਰ ਥਿਰਿਓ ਖਾਲਸਾ ਬੰਧਨ ਕਰ ਕਰ।
0: ਗੁਰੂ ਕਿਆ ਸਿੱਖਾਂ ਨੇ ਮਾਲਕ ਪਾਤਸ਼ਾਹ ਦੇ ਚਰਨਾਂ ਤੇ ਨਮਸਕਾਰਾਂ ਸਿਰ ਰੱਖ ਰੱਖ ਕੇ ਨਮਸਕਾਰਾਂ ਕੀਤੀਆਂ ਗੁਰੂ ਸਾਹਿਬ ਦੇ ਚਰਨਾਂ ਤੇ, ਔਰ ਮਾਲਕ ਪਾਤਸ਼ਾਹ ਜੀ ਨੇ ਵੀ ਆਪਣੇ ਸਿੱਖਾਂ ਦੇ ਉੱਤੇ ਆਪਣੇ ਖਾਲਸਾ ਪੰਥ ਦੇ ਉੱਤੇ ਬਹੁਤ ਬਖਸ਼ਿਸ਼ਾਂ ਕੀਤੀਆਂ ਹਨ।
1: ਸਭ ਦਿਸ਼ ਦੇਖਤ ਪ੍ਰਭੂ ਉਚਾਰਾ ਜਬ ਜਾਣੈ ਰਿਪ ਕੋ ਪਜਹਾਰਾ।
0: ਸਤਿਗੁਰੂ ਨੇ ਫਿਰ ਸਾਰਿਆਂ ਦੇ ਵੱਲ ਵੇਖਦਿਆਂ ਹੋਇਆਂ ਨਾ ਆਪਣੀ ਸਵੱਲੀ ਨਦਰ ਦੇ ਨਾਲ ਗੁਰੂ ਸਾਹਿਬ ਨੇ ਸਭਨਾਂ 'ਤੇ ਕਿਰਪਾ ਦ੍ਰਿਸ਼ਟੀ ਵਰਤਾਈ ਅਤੇ ਵੇਖਦਿਆਂ ਹੋਇਆਂ ਸਾਰਿਆਂ ਵੱਲ 'ਤੇ ਗੁਰੂ ਸਾਹਿਬ ਨੇ ਸੰਬੋਧਨ ਕੀਤਾ। ਸੰਬੋਧਨ ਕਰਕੇ ਤਾਂ ਮਾਲਕ ਪਾਤਸ਼ਾਹ ਨੇ ਆਪਣੇ ਮੁੱਖ ਤੋਂ ਬਚਨ ਆਖੇ ਤੇ ਬਚਨ ਆਖਦਿਆਂ ਕਹਿੰਦੇ ਨੇ ਭਾਈ ਜਦੋਂ ਆਪਣੇ ਵੈਰੀ ਨੂੰ ਤੁਸੀਂ

0: ਤੇ ਵੈਰੀ ਦੇ ਮਗਰ ਕਦੇ ਵੀ ਨਹੀਂ ਜਾਣਾ। ਦੌੜਿਆ ਜਾਂਦਾ ਵੈਰੀ ਜਿਹੜਾ ਕਾਇਰ ਬਣ ਕੇ ਜੰਗ ਦਾ ਮੈਦਾਨ ਛੱਡ ਕੇ ਹੀ ਚੱਲਿਆ, ਉਹਦੇ ਮਗਰ ਦੌੜਨਾ ਕਾਹਦਾ, ਉਸ ਦੌੜੇ ਜਾਂਦੇ 'ਤੇ ਹਮਲਾ ਨਹੀਂ ਕਰਨਾ। ਇਹੀ ਗੁਰੂ ਸਾਹਿਬ ਕਹਿੰਦੇ ਅਸਲ ਦੇ ਵਿੱਚ ਚੰਗੇ ਮਨੁੱਖਾਂ ਦੀ ਵਿਚਾਰ ਅਤੇ ਚੰਗੇ ਮਨੁੱਖਾਂ ਦਾ ਗੁਣ ਹੈ, ਚੰਗੇ ਯੋਧੇ ਦਾ ਗੁਣ ਹੈ ਵੀ ਜਿਹੜਾ ਕਾਇਰ ਬਣ ਕੇ ਦੌੜਿਆ ਜਾਂਦਾ ਹੋਵੇ ਉਹਦੇ ਉੱਤੇ ਹਮਲਾ ਨਹੀਂ ਕਰਨਾ।
1: ਸ਼ਸਤਰ ਗਹਿਰ ਪਸੰਦ ਮੁਖ ਹੋਏ ਤਿਸ ਕੋ ਪ੍ਰਿਸ਼ਟੀ ਦੇ ਨਾ ਕੋਏ।
0: ਕਹਿੰਦੇ ਜਿਹੜਾ ਵੀ ਦੁਸ਼ਮਣ ਤੁਹਾਡੇ ਸਾਹਮਣੇ ਸ਼ਸਤਰ ਲੈ ਕੇ ਆ ਜੇ ਉਹਨੂੰ ਨਹੀਂ ਬਖਸ਼ਣਾ, ਉਹਨੂੰ ਨਹੀਂ ਬਖਸ਼ਣਾ। ਜਿਹੜਾ ਵੀ ਦੁਸ਼ਮਣ ਤੁਹਾਡੇ ਅੱਗੇ ਤੁਹਾਡੇ ਸਨਮੁਖ ਸ਼ਸਤਰ ਫੜ ਕੇ ਆ ਜਾਏ ਤਿਸ ਕੋ ਪ੍ਰਿਸ਼ਟੀ ਦੇ ਨਾ ਕੋਏ, ਉਹਦੇ ਨਾਲ ਕਹਿੰਦੇ ਫਿਰ ਕੋਈ ਨਾ ਕੋਈ ਪਿੱਠ ਨਾ ਦੇਵੇ ਉਹ, ਔਰ ਜਿਹੜਾ ਵੀ ਤੁਹਾਡੇ ਸਾਹਮਣੇ ਆ ਗਿਆ ਫਿਰ ਉਹਦਾ ਮੁਕਾਬਲਾ ਕਰ। ਸਾਹਮਣੇ ਆਏ ਨੂੰ ਬਖਸ਼ਣਾ ਨਹੀਂ, ਦੌੜੇ ਜਾਂਦੇ ਦੀ ਪਿੱਠ ਦੇ ਵਾਰ ਕਰਨਾ ਨਹੀਂ। ਜਿਹੜਾ ਜੰਗ ਦਾ ਮੈਦਾਨ ਛੱਡ ਕੇ ਚੱਲਿਆ ਉਹਦੇ 'ਤੇ ਕੋਈ ਹਮਲਾ ਨਹੀਂ ਕਰਨਾ, ਜਿਹੜਾ ਜਾ ਰਿਹਾ ਉਹਨੂੰ ਜਾਣ ਦਿਓ। ਅਤੇ ਜਿਹੜਾ ਹੱਥ 'ਚ ਸ਼ਸਤਰ ਫੜ ਕੇ ਤੁਹਾਡੇ ਸਾਹਮਣੇ ਖੜੋ ਗਿਆ ਫਿਰ ਤੁਸੀਂ ਪਿੱਠ ਨਹੀਂ ਵਿਖਾਉਣੀ, ਇਹ ਨਹੀਂ ਵੀ ਤੁਸੀਂ ਪਿੱਠ ਵਿਖਾ ਦਿਓ ਆਪਣੇ ਵੈਰੀ ਨੂੰ, ਨਹੀਂ। ਕਹਿੰਦੇ ਫਿਰ ਉਹਦਾ ਤੁਸੀਂ ਮੁਕਾਬਲਾ ਕਰੋ।
1: ਧਰਮ ਜੁਧ ਕੋ ਨਿਤ ਅਨੁਰਾਗੋ ਭਲੇ ਨਰਨ ਕੇ ਮਗ ਕੋ ਲਾਗੋ।
0: ਹਮੇਸ਼ਾ ਧਰਮ ਯੁੱਧ ਜਿਹੜਾ ਹੈ ਉਹਦੇ ਨਾਲ ਪ੍ਰੇਮ ਕਰੋ, ਮਤਲਬ ਯੁੱਧ ਦੇ ਜਿਹੜੇ ਚੰਗੇ ਨਿਯਮ ਨੇ ਉਹਨਾਂ ਨੂੰ ਹਮੇਸ਼ਾ ਖਿਆਲ ਵਿੱਚ ਰੱਖੋ, ਉਹ ਕਦੇ ਨਾ ਵਿਸਾਰੋ, ਹਮੇਸ਼ਾ ਚੇਤੇ ਰੱਖੋ। ਔਰ ਭਲੇ ਪੁਰਸ਼ਾਂ ਦੇ ਮਾਰਗ ਉੱਤੇ, ਭਲੇ ਪੁਰਸ਼ਾਂ ਦੇ ਭਾਵ ਜਿਹੜੇ ਬਣਾਏ ਹੋਏ ਰਾਹ, ਉਹਨਾਂ ਦੇ ਦੱਸੇ ਹੋਏ ਗੁਣ, ਉਹਨਾਂ ਦੇ ਨਾਲ ਜੁੜਨਾ ਕਰੋ।
1: ਸਿੱਖੀ ਧਰੋ ਸਿੱਧਕ ਨਿਹਾਰੋ ਸਤਨਾਮ ਜਪ ਜਨਮ ਸੁਧਾਰੋ।
0: ਸਿੱਖੀ ਨੂੰ ਹਮੇਸ਼ਾ ਧਾਰਨ ਕਰਕੇ ਰੱਖੋ, ਆਪਣਾ ਸਿੱਧਕ ਕਦੇ ਨਾ ਛੱਡੋ। ਜਿਹਦੇ ਕੋਲ ਸਿੱਧਕ ਨਹੀਂ ਹੈ ਨਾ ਜੀ, ਉਹ ਸਿੱਖੀ ਨਹੀਂ ਧਾਰਨ ਕਰ ਸਕਦਾ। ਸਿੱਧਕ ਨਾਲ ਹੀ ਸਿੱਖੀ ਕਮਾਈ ਜਾਏਗੀ। ਸਿੱਖੀ ਧਾਰਨ ਕਰੋ ਆਪਣੇ ਮਨਾਂ 'ਚ, ਸਿੱਧਕ ਭਰੋਸਾ, ਗੁਰੂ 'ਤੇ ਵਿਸ਼ਵਾਸ ਵੀ ਤਾਂ ਰੱਖੋ। ਮੈਂ ਸਿੱਖ ਹਾਂ ਬਹੁਤ ਸੌਖਾ ਹੈ ਕਹਿਣਾ, ਮੈਂ ਸਿੱਖ ਹਾਂ ਬੜਾ ਹੋ ਸਕਦਾ ਅਸੀਂ ਇਹ ਵੀ ਕਹਿ ਦਈਏ ਵੀ ਮੈਨੂੰ ਸਿੱਖ ਹੋਣ 'ਤੇ ਮਾਣ ਹੈ, ਫਕਰ ਹੈ ਮੈਨੂੰ ਸਿੱਖ ਹੋਣ, ਪਰ ਬੜੀ ਚੰਗੀ ਗੱਲ, ਕਹਿਣਾ ਬਹੁਤ ਸੌਖਾ ਹੈ, ਪਰ ਜਿੰਨੀ ਦ੍ਰਿੜਤਾ ਨਾਲ ਅਸੀਂ ਕਹਿ ਰਹੇ ਹਾਂ ਮੈਂ ਸਿੱਖ ਹਾਂ, ਕੀ ਓਨੀ ਦ੍ਰਿੜਤਾ, ਓਨਾ ਵਿਸ਼ਵਾਸ ਸਾਨੂੰ ਆਪਣੇ ਗੁਰੂ ਉੱਤੇ ਹੈ? ਜੇ ਤੇ ਓਨਾ ਵਿਸ਼ਵਾਸ ਹੈ ਫਿਰ ਤੇ ਅਸੀਂ ਸਿੱਧਕ ਕਮਾ ਰਹੇ ਹਾਂ। ਪਰ ਜੇ ਮੈਂ ਆਖੀ ਜਾਵਾਂ ਮੈਂ ਸਿੱਖ ਹਾਂ ਤੇ ਭਰੋਸਾ ਗੁਰੂ 'ਤੇ ਮੈਨੂੰ ਰਤਾ ਮਾਤਰ ਵੀ ਨਾ ਹੋਵੇ, ਫਿਰ ਮੈਂ ਸਿੱਖ ਥੋੜ੍ਹੀ ਹੋਇਆ, ਫਿਰ ਮੇਰੇ ਕੋਲ ਸਿੱਖੀ ਥੋੜ੍ਹੀ ਹੈ। ਫਿਰ ਤਾਂ ਇਹ ਆ ਵੀ ਜਿਵੇਂ ਵਿਖਾਵੇ ਮਾਤਰ ਲੋਕ ਤੁਰੇ ਫਿਰਦੇ ਹੋਵੇ ਮੈਂ ਵੀ ਤੁਰਿਆ ਫਿਰਦਾ। ਸਿੱਖੀ ਕੋਲੇ ਹੋਵੇ ਨਾਲ ਸਿੱਧਕ ਹੋਣਾ ਲਾਜ਼ਮੀ ਹੈ। ਮਲਿਕ ਪਾਤਸ਼ਾਹ ਕਹਿੰਦੇ ਸਿੱਖੀ ਧਰੋ, ਸਿੱਖੀ ਧਾਰਨ ਕਰੋ, ਸਿੱਧਕ ਨਹਿ ਹਾਰੋ, ਆਪਣਾ ਸਿੱਧਕ ਕਦੇ ਨਹੀਂ ਗਵਾਉਣਾ, ਆਪਣਾ ਸਿੱਧਕ ਹਮੇਸ਼ਾ ਸੰਭਾਲ ਕੇ ਰੱਖੋ, ਔਰ ਅਕਾਲ ਪੁਰਖ ਪਰਮੇਸ਼ਵਰ ਦਾ ਨਾਮ ਸਦਾ ਚੇਤੇ ਰੱਖੋ ਤੇ ਆਪਣਾ ਜਨਮ ਸਵਾਰ ਲਵੋ।
1: ਕਰ ਹੈ ਰਾਜ ਖਾਲਸਾ ਮੇਰਾ ਸਭਿਨ ਪਰ ਹੋਵੇ ਬਲੀ ਵਡੇਰਾ।
0: ਕਹਿੰਦੇ ਮੇਰਾ ਖਾਲਸਾ ਰਾਜ ਕਰੇਗਾ, ਗੁਰੂ ਸਾਹਿਬ ਕਹਿ ਰਹੇ ਹੋਣ ਵੀ ਖਾਲਸਾ ਰਾਜ ਕਰੇਗਾ ਤੇ ਸਾਰਿਆਂ ਤੋਂ ਵੱਡਾ ਬਲੀ ਹੋਵੇਗਾ। ਔਰ ਅੱਜ ਭਾਵੇਂ ਜਿੰਨਾ ਮਰਜ਼ੀ ਕੋਈ ਬਲਵਾਨ ਹੋਵੇ ਜੀ, ਜਿੱਥੇ ਖਾਲਸਾ ਪੰਥ ਖੜੋਤਾ ਹੋਵੇ ਵੱਡੇ ਤੋਂ ਵੱਡਾ ਬਲੀ ਵੀ ਗੋਡੇ ਟੇਕ ਜਾਂਦਾ। ਔਰ ਇਹ ਕਹਿਣ 'ਚ ਕੋਈ ਗੁਰੇਜ਼ ਨਹੀਂ ਹੈ, ਗੁਰੂ ਸਾਹਿਬ ਦੇ ਬੋਲ ਨੇ ਔਰ ਅਟਲ ਨੇ ਮਾਲਕ ਪਾਤਸ਼ਾਹ ਦੇ ਬੋਲ। ਜੇ ਮਾਲਕ ਨੇ ਕਿਹਾ ਨਾ ਵੀ ਖਾਲਸਾ ਮੇਰਾ ਸਭ ਤੋਂ ਬਲੀ ਹੈ ਅਤੇ ਰਾਜ ਕਰੇਗਾ, ਇਹਦੇ 'ਚ ਕੋਈ ਦੁਚਿੱਤੀ ਨਹੀਂ ਅਤੇ ਕੋਈ ਦੁਬਧਾ ਨਹੀਂ, ਰਾਜ ਵੀ ਸਾਡਾ ਹੈ ਤੇ ਸਭ ਤੋਂ ਬਲੀ ਵੀ ਅਸੀਂ ਹੀ
1: ਹਾਂ।
0: ਭਾਈ ਹਮੇਸ਼ਾ ਉਹ ਅਕਾਲ ਪੁਰਖ ਤੁਹਾਡੇ ਸਦਾ ਸਹਾਇਕ ਹੋਣਗੇ, ਸਦਾ ਉਹ ਅਕਾਲ ਪੁਰਖ ਤੁਹਾਡੇ ਸਹਾਇਕ ਹੋਣਗੇ, ਤੁਹਾਡੇ ਸੰਗੀ ਤੁਹਾਡੇ ਸਾਥੀ ਹੋਵਣਗੇ।
1: ਕਹਿ ਕਰ ਸੁਭਾ ਬਚਨ ਬਿਲਾਸਾ ਫਤਿਹ ਲਈ ਕਰ ਸ਼ਤਰੂ ਬਿਨਾਸ਼ਾ।
0: ਇਸ ਤਰ੍ਹਾਂ ਗੁਰੂ ਪਾਤਸ਼ਾਹ ਨੇ ਆਪਣੇ ਖਾਲਸੇ ਪੰਥ ਨਾਲ, ਸਿੱਖਾਂ ਦੇ ਨਾਲ ਬਚਨ ਬਿਲਾਸ ਕੀਤੇ, ਫਤਿਹ ਹਾਸਲ ਹੈ ਨਾ ਕੀਤੀ। ਗੁਰੂ ਸਾਹਿਬ ਨੇ ਵੀ ਹੈ ਨਾ ਗੁਰੂ ਕਿਆਂ ਸਿੱਖਾਂ ਨਾਲ ਫਤਿਹ ਸਾਂਝੀ ਕੀਤੀ। ਤੇ ਮਾਲਕ ਪਾਤਸ਼ਾਹ ਨੇ ਆਖਿਆ ਭਾਈ ਅਸੀਂ ਫਤਿਹ ਲਈ ਹੈ, ਜਿੱਤ ਲਈ ਹੈ, ਆਪਾਂ ਆਪਣੇ ਸ਼ਤਰੂਆਂ ਦਾ ਨਾਸ਼ ਕਰਕੇ।
1: ਕਾਇਲ ਸਭ ਹੋਏ ਸਵਧਾਨਾ, ਸਾਲ ਪੱਤਰ ਦੇ ਸੁਖ ਕੋ ਠਾਣਾ।
0: ਜਿਹੜੇ ਜ਼ਖਮੀ ਹੋਏ ਉਹਨਾਂ ਸਾਰਿਆਂ ਦੀ ਮੱਲਮ ਪੱਟੀ ਸਾਲ ਪੱਤਰ ਉਹਨਾਂ ਨੂੰ ਦਿੱਤਾ, ਮੱਲਮ ਪੱਟੀ ਵਾਸਤੇ ਨਾ ਪ੍ਰਬੰਧ ਕੀਤਾ ਗੁਰੂ ਸਾਹਿਬ ਨੇ ਸਾਰਾ ਸੁਚੱਜਾ। ਔਰ ਉਹ ਜਿਹੜੇ ਕਾਇਲ ਹੋਏ ਉਹਨਾਂ ਦੀ ਮੱਲਮ ਪੱਟੀ ਕਰਕੇ ਉਹ ਸੁਚੇਤ ਹੋਏ ਸਾਰੇ ਜੀ, ਭਾਵ ਤੰਦਰੁਸਤ ਹੋਏ। ਮਾਲਕ ਪਾਤਸ਼ਾਹ ਨੇ ਜਦੋਂ ਸਾਲ ਪੱਤਰ ਬਖਸ਼ੇ ਤੇ ਉਹਨਾਂ ਨੇ ਬੜਾ ਸੁਖ ਮਾਣਿਆ।
1: ਜਦ ਖਾਲਸੇ ਕੋ ਐਪੜੈ, ਜਦੋਂ ਸੁਣਾਏ ਸੁਣੇ ਸੁਖ ਬੜੈ।
0: ਕਹਿੰਦੇ ਇਹ ਖਾਲਸੇ ਦਾ ਯੁੱਧ ਹੋਇਆ, ਜਿਹੜਾ ਖਾਲਸੇ ਨੇ ਜੰਗ ਕੀਤੀ, ਜਿਹੜਾ ਵੀ ਇਹਨੂੰ ਪੜ੍ਹੇ ਅਤੇ ਸੁਣੇਗਾ, ਪੜ੍ਹਨ ਅਤੇ ਸੁਣਨ ਵਾਲੇ ਨੂੰ ਸੁਖ ਮਿਲੇਗਾ।
1: ਗੁਰ ਕੋ ਸਿੱਧ ਕਰਦੇ ਮੈਂ ਪਾਵੇ, ਜਨਮ ਮਰਨ ਕੀ ਕੁਮਤ ਮਿਟਾਵੇ।
0: ਔਰ ਜਦੋਂ ਇਸ ਜੰਗ ਨੂੰ ਆਪਾਂ ਸੁਣਾਂਗੇ ਜਾਂ ਪੜ੍ਹਾਂਗੇ, ਗੁਰੂ ਪਾਤਸ਼ਾਹ ਕਹਿੰਦੇ ਇਹਦੇ ਨਾਲ ਭਾਈ ਮਨਾਂ ਅੰਦਰ ਗੁਰੂ ਪਾਤਸ਼ਾਹ ਦੇ ਪ੍ਰਤੀ ਸਿਦਕ ਬਣੇਗਾ। ਜਦੋਂ ਇਹ ਜੰਗ ਨੂੰ ਪੜ੍ਹਾਂਗੇ ਸੁਣਾਂਗੇ, ਹੁਣ ਇਸ ਜੰਗ ਵਿੱਚ ਸਿਦਕ ਭਾਈ ਬਚਿੱਤਰ ਸਿੰਘ ਜੀ ਦਾ ਜੀਵਨ, ਜਦੋਂ ਵੀ ਇਹ ਜੰਗ ਲੋਹਗੜ੍ਹ ਦੀ ਕਿਲੇ ਵਾਲੀ ਨਾ ਆਨੰਦਪੁਰ ਸਾਹਿਬ ਵਾਲੀ ਜਦੋਂ ਇਹ ਜੰਗ ਪੜ੍ਹਾਂਗੇ, ਭਾਈ ਬਚਿੱਤਰ ਸਿੰਘ ਦਾ ਜ਼ਿਕਰ ਹਰ ਵਾਰੀ ਹੋਏਗਾ, ਭਾਈ ਦੁਨੀ ਚੰਦ ਦਾ ਜ਼ਿਕਰ ਹਰ ਵਾਰੀ ਹੋਏਗਾ। ਅਤੇ ਭਾਈ ਬਚਿੱਤਰ ਸਿੰਘ ਦਾ ਜਦੋਂ ਜ਼ਿਕਰ ਹੋਏਗਾ, ਭਾਈ ਉਦਾ ਸਿੰਘ ਦਾ ਜਦੋਂ ਜ਼ਿਕਰ ਹੋਏਗਾ, ਅਤੇ ਇਹ ਸਾਰੇ ਉਹ ਨੇ ਜਿਨ੍ਹਾਂ ਨੇ ਗੁਰੂ ਕਾ ਸਿਦਕ ਕਮਾਇਆ। ਕਹਿੰਦੇ ਜਦੋਂ ਇਸ ਜੰਗ ਨੂੰ ਪੜ੍ਹੋਗੇ, ਇਸ ਜੰਗ ਨੂੰ ਸੁਣੋਗੇ, ਅਤੇ ਪੜ੍ਹਨ ਅਤੇ ਸੁਣਨ ਦੇ ਨਾਲ ਗੁਰੂ ਪਾਤਸ਼ਾਹ ਦੇ ਪ੍ਰਤੀ ਮਨਾਂ ਅੰਦਰ ਸਿਦਕ ਜਿਹੜਾ

0: ਪਾਤਸ਼ਾਹ ਜੀ ਵਿਸ਼ਾਲ ਨੇ, ਧੰਨ ਗੁਰੂ ਕਲਗੀਧਰ ਸਾਹਿਬ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਉਹਨਾਂ ਦਾ ਸੁਜਸ ਸਿੱਖ ਪੜ੍ਹਦੇ ਵੀ ਨੇ ਅਤੇ ਸਿੱਖ ਸੁਣਦੇ ਵੀ ਨੇ। ਮਾਲਕ ਪਾਤਸ਼ਾਹ ਦਾ ਜਸ ਪੜ੍ਹਦਿਆਂ ਤੇ ਸੁਣਦਿਆਂ ਗੁਰੂ ਕੇ ਸਿੰਘ ਲਾਭ ਲੈਂਦੇ ਖਾਨਾ।
1: ਬੇਨਤੀ ਭਣਤ ਸੰਤੋਖ ਸਿੰਘ, ਮ੍ਰਿਗ ਪਾਪ ਹਰਨ ਕੋ ਮਨੋ ਸਿੰਘ।
0: ਕਹਿੰਦੇ ਵੀ ਗੁਰੂ ਚਰਨਾਂ ਦੇ ਵਿੱਚ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਮੈਂ ਅਰਜੋਈ ਕਰਦਾ, ਮਾਲਕ ਪਾਤਸ਼ਾਹ ਦੇ ਅੱਗੇ ਅਰਦਾਸ ਕਰਦਾ, ਧੰਨ ਗੁਰੂ ਕਲਗੀਧਰ ਸਾਹਿਬ ਜੀ ਆਪਣਾ ਜਸ ਮੈਨੂੰ ਵੀ ਬਖਸ਼ੋ, ਤਾਂ ਜੋ ਜਿਹੜੇ ਮੇਰੇ ਭੈੜੇ ਕਰਮ ਹਿਰਨਾ ਵਰਗੇ ਜੀਵਨ ਦੇ ਵਿੱਚ ਨੇ, ਉਹ ਸਾਰੇ ਤੁਹਾਡੀ ਬਖਸ਼ਿਸ਼ ਦੇ ਨਾਲ, ਉਹ ਹਿਰਨਾ ਦੀ ਡਾਰ ਤੁਹਾਡੀ ਬਖਸ਼ਿਸ਼ ਰੂਪੀ ਸਿੰਘ ਦੇ ਅੱਗੇ ਲੱਗ ਕੇ ਦੌੜ ਜਾਏ। ਤੁਸੀਂ ਕਿਰਪਾ ਕਰਕੇ ਮੇਰੇ ਸਾਰੇ

0: ਕਿੱਥੇ ਮਰਜ਼ੀ ਵੇਖ ਲਓ। ਹੁਣ ਇੱਦਾਂ ਕਹਿ ਲਓ ਪਹਾੜੀ ਰਾਜੇ ਜੰਗ ਹਾਰ ਕੇ ਮੁੜ ਗਏ, ਸਾਰੇ ਪਾਸੇ ਇਹ ਖਬਰ ਫੈਲਣ ਲੱਗਿਆ, ਬਹੁਤਾ ਚਿਰ ਨਹੀਂ ਲੱਗਿਆ, ਸਾਰੇ ਪਾਸੇ ਖਬਰ ਫੈਲ ਗਈ ਵੀ ਭੀਮ ਚੰਦ ਉਹਨਾਂ ਦਾ ਕੁਝ ਨਹੀਂ ਬਣਿਆ, ਉਹਨਾਂ ਦਾ ਨਾ ਕੋਈ ਕਾਰਜ ਸਵਰਿਆ ਅਤੇ ਨਾ ਹੀ ਉਹ ਗੁਰੂ ਕਲਗੀਧਰ ਸਾਹਿਬ ਦਾ ਕੋਈ ਵਾਲ ਵੀ ਵਿੰਗਾ ਕਰ ਸਕੇ, ਮਾਲਕ ਪਾਤਸ਼ਾਹ ਦੀ ਹਵਾ ਵੱਲ ਵੀ ਨਹੀਂ ਤੱਕ ਸਕੇ ਪਹਾੜੀ ਰਾਜੇ ਵੱਡੀ ਸੈਨਾ ਸਮੇਤ। ਜਿੱਥੇ ਕਿੱਥੇ ਮਾਲਕ ਪਾਤਸ਼ਾਹ ਦਾ ਜਸ ਪਸਰਿਆ, ਗੁਰੂ ਸਾਹਿਬ ਦੀ ਵਡਿਆਈ ਪਸਰੀ ਸਾਰੀ ਧਰਤੀ ਦੇ ਉੱਤੇ, ਜਿਸ ਪਾਸੇ ਵੀ, ਮਤਲਬ ਜਿੰਨਾ ਪਹਾੜੀ ਇਲਾਕਾ ਪਹਾੜੀ ਦੂਨ ਸੀ ਨਾ, ਸਾਰੇ ਬਾਈ ਧਾਰ ਦੇ ਜਿਹੜੇ ਰਾਜੇ ਆਏ ਹੁਣ ਉਹਨਾਂ ਸਾਰੇ ਉਹਨਾਂ ਦੇ ਸਾਰਿਆਂ ਦੇ ਇਲਾਕਿਆਂ ਵਿੱਚ ਇੱਕੋ ਹੀ ਜਸ ਹੈ ਗੁਰੂ ਕਲਗੀਧਰ ਸਾਹਿਬ ਦਾ। ਧੰਨ ਗੁਰੂ ਕਲਗੀਧਰ ਸਾਹਿਬ ਦੀ ਵਡਿਆਈ। ਇਕੱਲੇ ਪਹਾੜੀ ਰਾਜਿਆਂ ਦੇ ਰਾਜ ਵਿੱਚ ਨਹੀਂ, ਹੁਣ ਤੇ ਦਿੱਲੀ ਤੱਕ ਔਰੰਗਜ਼ੇਬ ਤੱਕ ਵੀ ਵਿਚਾਰ ਪਹੁੰਚ ਚੁੱਕੀ ਹੈ ਵੀ ਪਹਾੜੀ ਰਾਜੇ ਬੜੀ ਭੈੜੀ ਹਾਰ ਹਾਰ ਕੇ ਗਏ ਨੇ, ਜੰਗ ਬੜੀ ਭੈੜੀ ਹਾਰੇ ਨੇ, ਧੰਨ ਗੁਰੂ ਕਲਗੀਧਰ ਸਾਹਿਬ ਨੇ ਜੰਗ ਜਿੱਤੀ ਹੈ। ਸੁਜਸ ਮਾਲਕ ਪਾਤਸ਼ਾਹ ਦਾ, ਵਡਿਆਈ ਗੁਰੂ ਕਲਗੀਧਰ ਸਾਹਿਬ ਦੀ ਜਿਹੜੀ ਸਾਰੀ ਧਰਤੀ ਉੱਤੇ ਪਸਰੀ ਹੈ।
1: ਭਾਇਓ ਪੰਥ ਸੁਭ ਖਾਲਸਾ ਕਾਲੀ ਸੈਲਣ ਧੂਮ,
0: ਸਾਰੇ ਪਾਸੇ ਖਬਰ ਕੀ ਫੈਲੀ, ਭਾਇਓ ਪੰਥ ਸ਼ੁਭ ਖਾਲਸਾ, ਜਿਹੜਾ ਸ਼ੁਭ ਖਾਲਸਾ ਪੰਥ ਹੈ, ਕਹਿੰਦੇ ਇਹਨਾਂ ਸਾਰਿਆਂ ਨੇ ਨਾ ਪਹਾੜੀ ਸੈਨਾ ਦੇ ਨਾਸੀ ਧੂੰਆਂ ਲੈ ਆਉਂਦਾ, ਕਾਲੀ ਸੈਲਣ ਧੂਮ, ਇਹਨਾਂ ਨੇ ਪਹਾੜੀ ਰਾਜਿਆਂ ਦੀ ਪਹਾੜੀ ਸੈਨਾ ਦੀ ਕਿਸੇ ਤਰ੍ਹਾਂ ਵੀ ਕੋਈ ਤਾਕਤ ਅਤੇ ਕੋਈ ਜ਼ੋਰ

0: ਦੇ 22 ਧਾਰ ਦੇ ਇਕੱਠੇ ਹੋ ਕੇ ਆਪਣੇ ਯੋਧਿਆਂ ਸਮੇਤ ਤੇ ਆਪਣੀ ਪਰਜਾ ਨੂੰ ਆਪਣੇ ਨਾਲ ਲੈ ਕੇ
1: 3 ਲੱਖ ਗਿਣਤੀ ਮੈਂ ਇੱਕ ਥਲ ਸਤਗੁਰ ਪਰ ਕਰ ਕਰੋਦਾ।
0: ਇਹਨਾਂ ਨੇ ਗਿਣਤੀ ਕਰ ਲਈ 3 ਲੱਖ ਤੇ 3 ਲੱਖ ਇਕੱਠੇ ਹੋ ਕੇ ਤੇ ਗੁਰੂ ਸਾਹਿਬ ਦੇ ਉੱਤੇ ਇੱਕ ਥਲ ਉੱਤੇ ਜਾ ਕੇ ਇਕੱਠੇ ਹੀ ਪੈ ਗਏ। ਅੰਦਾਜ਼ਾ ਲਾਓ ਜੀ, ਇੱਕ ਪਾਸੇ ਗੁਰੂ ਕਲਗੀਧਰ ਸਾਹਿਬ ਇਕੱਲੇ, ਨਾਲ ਉਹਨਾਂ ਦੇ ਗਿਣਤੀ ਦੇ ਸਿੰਘ, ਉਹ ਆਪਾਂ ਹਜ਼ਾਰਾਂ ਦੀ ਗਿਣਤੀ 'ਚ ਕਹਿ ਲਈਏ, ਇੱਧਰ ਲੱਖਾਂ ਦੀ ਗਿਣਤੀ 'ਚ ਨੇ ਅਤੇ ਇੱਧਰ ਹਜ਼ਾਰਾਂ ਦੀ ਗਿਣਤੀ 'ਚ ਆਏ। ਕੀ ਕਰਨ ਨੇ ਲੱਖਾਂ ਦੀ ਗਿਣਤੀ 'ਚ ਇਕੱਠੇ ਹੋ ਕੇ? ਗੁਰੂ ਸਾਹਿਬ ਨੂੰ ਹਰਾਉਣ ਵਾਸਤੇ, ਮਾਲਕ ਪਾਤਸ਼ਾਹ ਦਾ ਮੁਕਾਬਲਾ ਕਰਨ ਵਾਸਤੇ। ਜਦੋਂ ਇਹਨਾਂ ਤੋਂ ਕੁਝ ਨਹੀਂ ਸਰਿਆ, ਸਾਰੇ ਪਾਸੇ ਹੁਣ ਸੁਜਸ ਕਿਹਦਾ ਹੋਇਆ? ਗੁਰੂ ਕਲਗੀਧਰ ਸਾਹਿਬ ਦਾ। ਵਡਿਆਈ ਗੁਰੂ ਕਲਗੀਧਰ ਸਾਹਿਬ ਦੀ ਹੋਈ ਅਤੇ ਹੇਠੀ ਸਾਰੇ ਪਹਾੜੀ ਰਾਜਿਆਂ ਅਤੇ ਪਹਾੜੀ ਸੈਨਾ ਦੀ ਹੋਈ ਵੀ ਕੀ ਖੱਟ ਲਿਆ ਇਹਨਾਂ ਨੇ ਇੰਨੀ ਵੱਡੀ ਫੌਜ ਲਿਜਾ ਕੇ। ਵੀ ਖਾ ਕੇ ਤਾਂ ਮੂੰਹ 'ਤੇ ਹੀ ਆਉਣੀ ਪਈ ਨਾ, ਖਾ ਕੇ ਤਾਂ ਹਾਰ ਹੀ ਆਉਣਾ ਪਿਆ, ਹਾਰ ਹੀ ਵੇਖਣੀ ਪਈ ਹੈ। ਗੁਰੂ ਸਾਹਿਬ ਦਾ ਇਹ ਮੁਕਾਬਲਾ ਨਹੀਂ ਕਰ ਸਕੇ ਸਾਰੇ ਪਾਸੇ ਜੀ। ਵੀ ਇੱਕ ਥਲ ਗੁਰੂ ਪਾਤਸ਼ਾਹ ਦੇ ਉੱਤੇ ਇਹ 22 ਧਾਰ ਰਾਜੇ, 3 ਲੱਖ ਬੰਦਾ ਇਕੱਠਾ ਹੋ ਕੇ ਇੱਕੋ ਥਾਂ ਤੇ ਜਾ ਕੇ ਗੁਰੂ ਸਾਹਿਬ ਉੱਤੇ ਇਹਨਾਂ ਨੇ ਕ੍ਰੋਧ ਧਾਰ ਕੇ ਹਮਲਾ ਕੀਤਾ ਹੈ।
1: ਕਰੀ ਢੂਕਰ ਕਰੀ ਢੋਏ ਕਰ ਹੇਲਾ ਮਿਲ ਮਿਲ ਕਾਲਾ।
0: ਇਹ ਸਾਰੇ ਢੁੱਕ ਪਏ, 3 ਲੱਖ ਬੰਦਾ ਢੁੱਕਿਆ ਇੱਕ ਥਾਂ ਉੱਤੇ, ਜਿਨ੍ਹਾਂ ਨੇ ਮਿਲ ਮਿਲ ਕੇ ਮੁੜ ਕੇ ਹੱਲਾ ਕੀਤਾ, ਮਿਲ ਮਿਲ ਕੇ ਇਹਨਾਂ ਨੇ ਗੁਰੂ ਕਲਗੀਧਰ ਸਾਹਿਬ ਗੁਰੂ ਕਿਆ ਸਿੱਖਾਂ ਉੱਤੇ ਹਮਲੇ ਕੀਤੇ।
1: ਅਲਪ ਖਾਲਸਾ ਆਨੰਦਪੁਰ ਮੈਂ ਚਾਲ ਚਾਲ ਦਰਠਾਲਾ।
0: ਕਹਿੰਦੇ ਭਾਵੇਂ ਗੁਰੂ ਕਿਆ ਸਿੱਖਾਂ ਦੀ ਗਿਣਤੀ ਥੋੜੀ ਸੀ, ਇਹ ਇਕੱਠੇ ਹੋ ਕੇ ਗਏ ਸਾਰੇ, ਇਹਨਾਂ ਨੇ ਮਿਲ ਮਿਲ ਕੇ ਹਮਲਾ ਘਾਲਿਆ, ਹੱਲਾ ਕੀਤਾ। ਉਧਰੋਂ ਅਲਪ ਖਾਲਸਾ ਆਨੰਦਪੁਰ ਮੈਂ, ਬਹੁਤ ਥੋੜ੍ਹੇ ਸਿੱਖ ਸੀ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ, ਉਹਨਾਂ ਨੇ ਵੀ ਦਰਵਾਜ਼ੇ ਨਹੀਂ ਲੰਘਣ ਦਿੱਤੇ, ਰਾਹ 'ਚ ਰੋਕ ਰੋਕ ਕੇ ਉਹਨਾਂ ਨੇ ਸੋਧਾ ਲਾਇਆ ਹੈ।
1: ਦਰਦ ਮੈਂ ਮਿਲੇ ਜਰਦ ਮੁਖ ਹਰਦ ਰੰਗ ਹੋਇਆ ਭਾਗੇ।
0: ਕਹਿੰਦੇ ਵੀ ਉੱਥੇ ਗੁਰੂ ਕਿਆ ਸਿੱਖਾਂ ਨੇ ਮਰਦਾਂ ਦੇ ਵਾਂਗੂ ਜੂਝਣਾ ਕੀਤਾ, ਲੜੇ ਮਰਦਾਂ ਵਾਂਗੂ ਜੂਝਦਿਆਂ ਉਹਨਾਂ ਨੇ ਇਹਨਾਂ ਦੀ ਗਰਦ ਤੱਕ ਉਠਾਲ ਕੇ ਰੱਖ ਤੀ, ਮਿੱਟੀ 'ਚ ਰੋਲ ਕੇ ਰੱਖਤੇ ਇਹ ਸਾਰੇ ਜਿਹੜੇ 3 ਲੱਖ ਚੜ ਕੇ ਗਏ। ਇਹ ਤੇ ਉਥੋਂ ਮੁੜ ਕੇ ਗੁਰੂ ਕਿਆਂ ਸਿੱਖਾਂ ਦਾ ਮੁਕਾਬਲਾ ਕਰਨ ਦੀ ਬਜਾਏ ਆਪਦੇ ਪੀਲੇ ਮੂੰਹ ਲੈ ਕੇ ਡਰੇ ਹੋਏ ਉਥੋਂ ਜਾਨਾਂ ਬਚਾ ਕੇ ਭੱਜਦੇ ਆਏ ਹਨ।
1: ਦਰੇ ਤਨ ਕਾਵ ਦਰਦ ਪਾ ਤੇਰੇ ਨਾ ਸਿੰਘਣ ਆਗੇ।
0: ਫਿਰ ਇਹਨਾਂ ਤੋਂ ਨਹੀਂ ਚੱਲ ਹੋਇਆ, ਜਦੋਂ ਗੁਰੂ ਕਿਆਂ ਸਿੱਖਾਂ ਦੋ ਹੱਥ ਵਿਖਾਏ ਨਾ, ਫਿਰ ਇਹ ਚੰਗਾੜਾ ਮਾਰਦੇ ਹੋਏ ਉੱਥੋਂ ਭੱਜੇ, ਦਰਦ ਦੇ ਮਾਰੇ ਹੋਏ ਉੱਥੋਂ ਭੱਜੇ, ਡਰੇ ਹੋਏ ਆਪਦੇ ਫੱਟ ਵੇਖਦਿਆਂ, ਆਪਦੇ ਜ਼ਖਮ ਵੇਖਦਿਆਂ, ਆਪਦੀ ਮੌਤ ਦਾ ਡਰ ਆਪਣੇ ਮਨਾਂ 'ਚ ਰੱਖਦਿਆਂ ਉੱਥੋਂ ਭੱਜੇ ਹਨ।
1: ਕਿਤ ਹਤੈ ਮੰਦ ਗਿਰਪਤ ਅਤਮਤ ਹੱਥ ਚਿੰਤ ਕੀ ਹੋਈ।
0: ਕਹਿੰਦੇ ਜਿੱਥੇ ਕਿੱਥੇ ਭੈੜੀ ਮੱਤ ਵਾਲੇ ਇਹ ਪਹਾੜੀ ਰਾਜੇ ਨਾ, ਇਹਨਾਂ ਪਹਾੜੀ ਰਾਜਿਆਂ ਨੂੰ ਬੜੀ ਭੈੜੀ ਮੌਤ ਫਿਰ ਗੁਰੂ ਕਿਆਂ ਸਿੱਖਾਂ ਮਾਰਿਆ ਹੈ।
1: ਸਤਿਗੁਰ ਸੰਗ ਜੰਗ ਕਰ ਮੁਖ ਕਯੋ ਨਾ ਬਿਸੁਰ ਹੈ ਸੋਈ।
0: ਕਹਿੰਦੇ ਗੁਰੂ ਸਾਹਿਬ ਨਾਲ ਜੰਗ ਕੀਤੀ ਹੈ, ਮਾਲਕ ਪਾਤਸ਼ਾਹ ਨਾਲ ਮੁਕਾਬਲਾ ਕੀਤਾ, ਫਿਰ ਮੂਰਖ ਝੁਰਨਗੇ ਕਿਉਂ ਨਹੀਂ? ਮੂਰਖ ਪਛਤਾ ਰਹੇ ਨੇ, ਧੰਨ ਗੁਰੂ ਕਲਗੀਧਰ ਸਾਹਿਬ ਨਾਲ ਅਸੀਂ ਜੰਗ ਕਿਉਂ ਕੀਤੀ ਹੈ?
1: ਇੱਕ ਤੋਂ ਸ਼੍ਰੀ ਨਾਨਕ ਕੀ ਗਾਦੀ ਖੰਡ ਦੀਪ ਜਿਨ ਜੀਤੇ।
0: ਇੱਕ ਤੇ ਕਹਿੰਦੇ ਵੀ ਗੁਰੂ ਨਾਨਕ ਪਾਤਸ਼ਾਹ ਦੀ ਗੱਦੀ, ਜਿਨ੍ਹਾਂ ਦੇ ਅੱਗੇ ਕਿਸੇ ਦਾ ਜ਼ੋਰ ਕਿਸੇ ਦੀ ਤਾਕਤ ਨਹੀਂ ਚੱਲਦੀ, ਜਿਨ੍ਹਾਂ ਨੇ ਖੰਡ ਬ੍ਰਹਿਮੰਡ ਸਭ ਕੁਝ ਜਿੱਤਿਆ ਹੈ, ਉਹ ਗੁਰੂ ਨਾਨਕ ਪਾਤਸ਼ਾਹ ਦਾ ਘਰ।
1: ਕਰਾਮਾਤ ਸਾਹਿਬ ਜਗ ਬਿਦਤੇ ਪੀਰ ਮੀਰ ਤਰ ਪੀਤੇ।
0: ਫਿਰ ਦੂਜਾ ਕਰਾਮਾਤ ਦਾ ਧਨੀ ਹੈ ਘਰ ਗੁਰੂ ਨਾਨਕ ਦਾ, ਜਿਨ੍ਹਾਂ ਦੇ ਅੱਗੇ ਵੱਡੇ ਵੱਡੇ ਪੀਰ ਵੱਡੇ ਵੱਡੇ ਮੀਰ ਵੀ ਆਪਣੇ ਮਨਾਂ ਵਿੱਚ ਡਰ ਰੱਖਦੇ ਨੇ,

0: ਫਿਰ ਦੂਜਾ ਕਹਿੰਦੇ ਵਿਦਿਤ ਕਾਲ ਕਾ ਦਰਸ਼ਨ, ਦੂਜਾ ਮਾਲਕ ਪਾਤਸ਼ਾਹ ਨੇ ਕਾਲ ਦੇ ਦਰਸ਼ਨ ਰੂਪ ਵਿੱਚ ਖਾਲਸਾ ਜਿਹੜਾ ਉਹ ਰਚਿਆ। ਖਾਲਸਾ ਤੇ ਕਾਲ ਰੂਪ ਚ ਹੀ ਰਚਿਆ ਨਾ, ਵੀ ਜਿਹਦੇ ਅੱਲ ਨੂੰ ਹੋ ਤੁਰਿਆ ਜਿੰਨਾ ਚਿਰ ਉਹਨੂੰ ਮਿੱਟੀ ਚ ਨਹੀਂ ਨਾ ਰੋਲ ਦਿੰਦੇ ਉਹਨਾਂ ਚਿਰ ਮੁੜਦਾ ਨਹੀਂ। ਕਾਲ ਦਾ ਕੰਮ ਕੀ ਹੈ? ਕਾਲ ਦਾ ਕੰਮ ਹੈ ਮਿੱਟੀ ਚ ਰੋਲ ਦੇਣਾ, ਤੇ ਖਾਲਸੇ ਨਾਲ ਜਿਹੜਾ ਮੱਥਾ ਲਾਉਂਦਾ ਜਿੰਨਾ ਚਿਰ ਉਹਨੂੰ ਮਿੱਟੀ ਚ ਨਹੀਂ ਨਾ ਰੋਲ ਦਿੰਦੇ ਉਹਨਾਂ ਚਿਰ ਮੁੜਦੇ ਵੀ ਨਹੀਂ। ਇਸ ਲਈ ਕਵੀ ਜੀ ਨੇ ਬੜਾ ਸੋਹਣਾ ਜ਼ਿਕਰ ਕੀਤਾ, ਕਹਿੰਦੇ ਜਿਹੜੇ ਪਹਾੜੀ ਰਾਜਿਆਂ ਦੀ ਹੁਣ ਲੱਜਾ ਪਹਾੜੀ ਰਾਜਿਆਂ ਦੀ ਹੇਠੀ ਹੋ ਰਹੀ ਨਾ, ਤੇ ਜਿਹੜੇ ਧੰਨ ਗੁਰੂ ਕਲਗੀਧਰ ਸਾਹਿਬ ਦਾ ਜਸ ਕਰਨ ਵਾਲੇ ਉਹ ਇਹੀ ਕਹਿੰਦੇ ਨੇ ਵੀ ਮਾਲਕ ਪਾਤਸ਼ਾਹ ਦਾ ਘਰ ਕਰਾਮਾਤ ਦਾ ਧਨੀ, ਤੇ ਦੂਜਾ ਗੁਰੂ ਸਾਹਿਬ ਨੇ ਖਾਲਸਾ ਪੰਥ ਸਾਜਿਆ ਜਿਹੜਾ ਮੌਤ ਦੇ ਦਰਸ਼ਨ ਕਰਵਾਉਂਦਾ ਹੈ।
1: ਹਿੰਦੂ ਧਰਮ ਜਗ ਰਾਖਣ ਕਾਰਨ ਪ੍ਰਭ ਅਵਤਾਰ ਸੁਹਾਇਓ।
0: ਮਾਲਕ ਪਾਤਸ਼ਾਹ ਨੇ ਧਰਮ ਦੀ ਰਾਖੀ ਦੇ ਵਾਸਤੇ, ਇਨਸਾਨੀਅਤ ਦੀ ਰਾਖੀ ਦੇ ਵਾਸਤੇ, ਸਿੱਧੇ ਜੇ ਸ਼ਬਦਾਂ ਚ ਧਰਮ ਹੁਣ ਕਿਸੇ ਇੱਕ ਪਾਸੇ ਨਾ ਜੋੜ ਲਈਏ, ਇਨਸਾਨੀਅਤ ਦੀ ਰਾਖੀ ਵਾਸਤੇ ਗੁਰੂ ਕਲਗੀਧਰ ਪਾਤਸ਼ਾਹ ਨੇ ਇਹ ਖਾਲਸਾ ਪੰਥ ਜਿਹੜਾ ਉਹ ਸਿਰਜਿਆ ਹੈ।
1: ਕਰੈ ਬਾਕ ਜਗ ਰਚਨ ਸੰਘਾਰਨ ਏਮਾ ਸਮਰੱਥ ਜਿਨ ਕੇਰੀ।
0: ਗੁਰੂ ਪਾਤਸ਼ਾਹ ਜੀ ਨੇ ਕਰਹਿ ਬਾਕ ਵਚਨ ਕੀਤੇ ਨੇ ਕਿਹੜੇ, ਵੀ ਇਹ ਸਾਰੇ ਦਿਨ ਜਗ ਰਚਨ ਸੰਘਾਰਨ, ਉਹ ਗੁਰੂ ਸਾਹਿਬ ਜਿਹੜੇ ਜਗਤ ਨੂੰ ਰਚਣ ਵਾਲੇ, ਜਗਤ ਨੂੰ ਮਾਰਨ ਵਾਲੇ ਨੇ, ਜਿਹੜੇ ਸਾਰੀਆਂ ਤਰ੍ਹਾਂ ਦੀ ਸਮਰੱਥਾ ਰੱਖਦੇ ਹਨ।
1: ਵਰਤੈ ਤਉ ਮਾਨਵੀ ਲੀਲਾ ਮੂਰਖ ਲਾਖੇ ਕੁਫੇਰੀ।
0: ਕਹਿੰਦੇ ਸਾਰੇ ਕੌਤਕ ਉਹਨਾਂ ਦੇ ਵਰਤਾਏ ਵਰਤਦੇ ਨੇ, ਪਰ ਇਹਨਾਂ ਮੂਰਖਾਂ ਨੇ ਇਸ ਗੱਲ ਨੂੰ ਜਾਣਿਆ ਨਹੀਂ, ਇਹਨਾਂ ਮੂਰਖਾਂ ਨੇ ਇਸ ਗੱਲ ਨੂੰ ਸਮਝਿਆ ਨਹੀਂ। ਇਹ ਮੂਰਖ ਉਹਨਾਂ ਨੂੰ ਕੁਫਰ ਹੀ ਦੱਸਦੇ ਰਹੇ, ਝੂਠ ਹੀ ਦੱਸਦੇ ਰਹੇ ਨੇ ਇਹਨਾਂ ਨੂੰ। ਹੁਣ ਸਾਰੀ ਜਿਹੜੀ ਜਦੋਂ ਜੰਗ ਦੇ ਮੈਦਾਨ ਵਿੱਚੋਂ ਹਾਰ ਦਾ ਮੂੰਹ ਵੇਖਣਾ ਪਿਆ ਨਾ, ਤੇ ਹੁਣ ਇਹਨਾਂ ਨੂੰ ਪਤਾ ਲੱਗਾ ਵੀ ਅਸੀਂ ਮੱਥਾ ਜਿਹੜਾ ਉਹ ਗਲਤ ਥਾਵੇਂ ਲਾਇਆ, ਅਜੇ ਤੱਕ ਇਹ ਗੁਰੂ ਸਾਹਿਬ ਨੂੰ ਕੁਫਰ ਤੋਲਦਾ ਹੀ ਦੱਸਦੇ ਰਹੇ ਹਨ।
1: ਤੁਰਕਣ ਸੰਗ ਵਿਰੋਧ ਜਿਨੋ ਕੋ ਨਾ ਸਮਝੈ ਮਤ ਮੰਦੇ।
0: ਇਹਨਾਂ ਭੈੜੀ ਮਤ ਵਾਲਿਆਂ ਨੇ ਨਹੀਂ ਸਮਝਿਆ, ਭੈੜੀ ਮਤ ਵਾਲਿਆਂ ਨੇ ਨਹੀਂ ਜਾਣਿਆ ਕਿ ਅਸੀਂ ਗੁਰੂ ਸਾਹਿਬ ਦਾ ਨਾ ਮੁਕਾਬਲਾ ਕਰ ਸਕਦੇ ਹਾਂ ਤੇ ਨਾ ਹੀ ਗੁਰੂ ਸਾਹਿਬ ਦਾ ਵਿਰੋਧ ਕਰ ਸਕਦੇ। ਵਿਰੋਧ ਵੀ ਤਾਂ ਕਰਨ ਨਾ ਜੀ ਜੇ ਪੱਲੇ ਕੁਛ ਹੋਵੇ, ਪੱਲੇ ਤੇ ਹੈ ਕੁਛ ਨਹੀਂ, ਵਿਰੋਧ ਕੀ ਕਰ ਲੈਂਦੇ। ਇਹਨਾਂ ਮੂਰਖਾਂ ਨੇ ਨਹੀਂ ਸਮਝਿਆ ਵੀ ਸਾਡੇ ਕੋਲ ਪਾਇਆ ਹੈ ਨਹੀਂ, ਨਾ ਹੀ ਮੁਕਾਬਲਾ

0: ਜੇ ਕਿਤੇ ਇਹ ਗੁਰੂ ਪਾਤਸ਼ਾਹ ਦੀ ਸ਼ਰਨ ਵਿੱਚ ਚਲੇ ਜਾਂਦੇ, ਸਤਿਗੁਰੂ ਦੀ ਸ਼ਰਨ ਵਿੱਚ ਚਲੇ ਜਾਂਦੇ, ਮਾਲਕ ਪਾਤਸ਼ਾਹ ਦੀ ਸ਼ਰਨ ਫੜ ਲੈਂਦੇ, ਫਿਰ ਗੁਰੂ ਸਾਹਿਬ ਕੋਲੋਂ ਲੋਕ ਦੇ ਸੁੱਖ ਵੀ ਲੈ ਲੈਂਦੇ ਤੇ ਪਰਲੋਕ ਦੇ ਸੁੱਖ ਵੀ ਲੈ ਲੈਂਦੇ। ਹੁਣ ਆਪਣੀ ਜ਼ਿੰਦਗੀ ਵੀ ਗਵਾ ਲਈ, ਆਪਣੇ ਜੀਵਨ ਵੀ ਗਵਾ ਲਏ, ਆਪਣੀ ਸਾਰੇ ਰਾਜ ਸੱਤਾ ਦਾ ਨਸ਼ਾ ਵੀ ਗਵਾ ਲਿਆ, ਆਪਣੇ ਹੰਕਾਰ ਵੀ ਗਵਾ ਲਏ, ਆਪਣੀ ਇੱਜ਼ਤ ਵੀ ਗਵਾ ਲਈ, ਆਪਣਾ ਲੋਕ ਅਤੇ ਪਰਲੋਕ ਵੀ ਗਵਾਇਆ ਹੈ।
1: ਆਹਾ ਕਰੇ ਜੇ ਪਾਲ ਭਾਗਨੇ ਜੁਗ ਲੋਕਣ ਦੁੱਖ ਪਾਵੇ।
0: ਕਹਿੰਦੇ ਕੀ ਕਰੀਏ ਹੁਣ, ਜਿਹਦੇ ਮੱਥੇ ਦੇ ਭਾਗ ਹੀ ਹੈ ਨੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਜਾਣ ਦੇ, ਉਹ ਤੇ ਫਿਰ ਦੋਵਾਂ ਲੋਕਾਂ ਦੇ ਦੁੱਖ ਹੀ ਪਾਵੇਗਾ।
1: ਯਾ ਰਾਜ ਮੈਂ ਦੁੰਦ ਪਰੈ ਨਿਤ ਮਰ ਕਰ ਨਰਕ ਸਿਧਾਵੇ।
0: ਇਹ ਰੋਜ਼ ਇਸ ਰਾਜ ਦਾ ਢੰਡੋਰਾ ਪਿੱਟਦੇ ਫਿਰਦੇ ਨੇ, ਇਸ ਰਾਜ ਦੀ ਡਫਲੀ ਵਜਾਉਂਦੇ ਫਿਰਦੇ ਨੇ। ਉਹ ਜਿਹੜੇ ਰਾਜ ਦੀ ਇਹ ਡਫਲੀ ਵਜਾਉਂਦੇ ਫਿਰਦੇ ਨਾ, ਇਸ ਰਾਜ ਦੇ ਵਿੱਚ ਫਸੇ ਤੇ ਨਰਕ ਵਿੱਚ ਹੀ ਜਾਵਣਗੇ। ਗੁਰੂ ਪਾਤਸ਼ਾਹ ਧੰਨ ਨੇ ਜਿਨ੍ਹਾਂ ਨੇ ਆਪ ਖੰਡੇ ਬਾਟੇ ਕੀ ਪਾਹੁਲ ਦੇ ਕੇ ਗਰੀਬਾਂ ਦੇ ਉੱਤੇ ਦਇਆ ਕਰਦਿਆਂ ਹੋਇਆਂ ਮਾਲਕ ਨੇ ਉਹਨਾਂ ਨੂੰ ਜੋਧੇ ਸਾਜਿਆ ਹੈ।
1: ਜਗਤ ਵਿਖਿਆ ਜਸ ਜੁਤ ਸੁਖ ਭੋਗੈ ਨਿਤ ਪਰਲੋਕ ਔਰ ਬੋਧੇ।
0: ਔਰ ਜਿਨ੍ਹਾਂ ਨੇ ਖੰਡੇ ਬਾਟੇ ਕੀ ਪਾਹੁਲ ਗੁਰੂ ਕੀ ਬਖਸ਼ਿਸ਼ ਜਿਨ੍ਹਾਂ ਲਈ ਹੈ, ਉਹ ਸਾਰੇ ਸੁਖ ਭੋਗਦੇ ਨੇ ਲੋਕ ਔਰ ਪਰਲੋਕ ਦੇ ਅੰਦਰ ਵੀ ਉਹ।

0: ਹੁਣ ਦੁਖੀ ਹੋਇਆ ਆਪਣਾ ਜਿਹੜਾ ਇਹਦਾ ਸਭ ਤੋਂ ਨੇੜਲਾ ਨਾ ਸੇਵਕ ਕਹਿ ਲਓ ਪ੍ਰਧਾਨ ਰੂਪ ਦੇ ਵਿੱਚ, ਉਹਨੂੰ ਇਹ ਨਾ ਹੁਣ ਭੇਜਦਾ ਹੈ
1: ਗਜ ਬਹੁਤ ਮੋਲ ਕੇ ਲੈ ਕਰ ਤੁਰਕਣ ਹਿਤ ਸਮੁਦਾਏ।
0: ਇਹਨੇ ਨਾ ਬਹੁਤ ਸਾਰੇ ਘੋੜੇ ਤੇ ਬੜੇ ਹਾਥੀ ਬਹੁਤ ਕੀਮਤੀ ਲੈ ਕੇ ਤੇ ਆਪਣੇ ਪ੍ਰਧਾਨ ਨੂੰ ਕਿਹਾ ਜਾਓ, ਕਹਿੰਦਾ ਹੁਣ ਤੁਸੀਂ ਉਹਨਾਂ ਤੁਰਕਾਂ ਦੇ ਪਾਸ ਜਾਓ, ਉਹਨਾਂ ਦੇ ਕੋਲ ਜਾ ਕੇ ਨਾ ਹੁਣ ਇਹ ਸਾਰੀਆਂ ਭੇਟਾਵਾਂ ਉਹਨਾਂ ਨੂੰ ਦੇ ਆਓ। ਉਹ ਸਾਰੀਆਂ ਭੇਟਾਵਾਂ ਦੇ ਕੇ ਖੁਦ ਆਪ ਤੋਰਦਾ ਆਪਣੇ ਪ੍ਰਧਾਨ ਨੂੰ। ਕਾਹਦੇ ਵਾਸਤੇ ਤੋਰਦਾ, ਕਿਹੜੀ ਵਿਚਾਰ ਹੁਣ ਭੀਮ ਚੰਦ ਨੇ ਮਨ 'ਚ ਧਾਰੀ ਹੈ, ਉਹ ਆਪ ਸੰਗਤਾਂ ਗਲੇਰੇ ਦੀਵਾਨਾਂ ਅੰਦਰ ਸਰਵਣ ਕਰੋਗੀਆਂ। ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ, ਬੁਲਾਓ।

ਚਾਰ ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਭਗਵਤ ਜੀ ਸਹਾਇ, ਵਾਰ ਸ਼੍ਰੀ ਭਗਵਤ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ, ਅਰਜਨ ਹਰ ਗੋਬਿੰਦ ਨਾਉ ਸਿਮਰਉ ਸ਼੍ਰੀ ਹਰਿ ਰਾਇ, ਸ਼੍ਰੀ ਹਰਿ ਕ੍ਰਿਸ਼ਨ ਤੇ ਆਈ ਹੈ ਜਿਸ ਦਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰਿਆ

ਦੀ ਜੋਤ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੇ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇ ਗਵਾਈ ਦੇਖ ਕੇ ਅਣ ਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮੇਤ ਸੀਸ ਦਿੱਤੇ

ਆਵੇ ਚੇਤਿਆਵਣ ਕਾ ਸਦਕਾ ਸਰਬ ਸੁਖੋਏ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸੇ ਜੀ ਕੇ ਬੋਲ ਬਾਲੇ ਬੋਲੋ ਜੀ।

ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ, ਚੌਂਕੀਆਂ ਝੰਡੇ ਬੋਂਗੇ ਜੁਗੋ ਜੁਗੇ ਅਟਲ, ਧਰਮਕਾਰ ਜੈਕਾਰ ਬੋਲੋ ਜੀ।

ਜੀ ਸਤਿਗੁਰੂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਕੜਾ ਪ੍ਰਸ਼ਾਦੀ ਦੇਖ ਸਜ ਕੇ ਹਾਜ਼ਰ ਹੈ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ ਆਪ ਜੀ ਕਰੋ ਕਿਰਪਾ ਆਪਣੀ ਅੰਮ੍ਰਿਤਮਈ ਬਾਣੀ ਵਿੱਚੋਂ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ੋ ਹੁਕਮ ਅਨੁਸਾਰ ਜੀਵਨ ਜਿਉਣ ਦੀ ਸਮਰੱਥਾ ਅਤੇ ਸੂਝ ਬਖਸ਼ਣੀ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਿੱਖ ਪੜ੍ਹਦੇ

ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਹਮੇ ਅਵਗੁਣ ਪਰੇ ਏਕ ਗੁਣ ਨਾਹੀ, ਅੰਮ੍ਰਿਤ ਛਾੜ ਬਿਖੈ ਬਿਖਾਹੀ। ਮਾਇਆ ਮੋਹ ਪਰੰਪੈ ਭੁੱਲੇ, ਸੁੱਤ ਦਾਰਾ ਸਿਉ ਪ੍ਰੀਤ ਲਗਾਈ।

ਆਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ ਸੁਖ ਹੋਟਲ ਗੁਰ ਸੇਵੀਐ ਅਹਨਸ ਸਹਿਜ ਸੁਭਾਏ ਦਰਸ਼ਨ ਪਰਸੀਐ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੇ ਸਿਫ

ਸਤਨਾਮ ਵਾਹਿਗੁਰੂ ਸਾਹਿਬ ਜੀਓ।

ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗਰ ਪ੍ਰਸਾਦ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ।

ਸਤਿਗੁਰ ਪ੍ਰਸਾਦ ਜੈ ਕਰ ਕਿਰਤ ਆਖੀਐ ਕਰਤੇ ਕਾ ਹੋਏ ਵਿਚਾਰ ਹੋ ਤਿਤ ਕਰ ਗਾਵ ਹੋ ਸੋਹਿਲਾ ਸਿਵਰਿਓ ਸਿਰਜਨਹਾਰੋ ਤੁਮ ਗਾਵ ਹੋ ਮੇਰੇ ਨਿਰਪੋ ਕਾ ਸੋਹਿਲਾ ਹੋ ਵਾਰੀ ਜਿਤ ਸੋਹਿਲੈ ਸਦਾ ਸੁਖ ਹੋਏ ਰਹਾਉ ਨਿਤ ਨਿਤ ਜੀੜੇ ਸੰਭਾਲੀਅਣ ਦੇਖੇਗਾ ਦੇਵਨਹਾਰ ਤੇਰੇ ਦਾਣੇ ਕੀਮਤ ਨਾ ਪਵੈ ਤਿਸ ਦਾਤੇ ਕਵਣ ਸੁਮਾਰ ਸੰਬਤ ਸਾਹਾ ਲਿਖਿਆ ਮਿਲਕਰ ਪਾਵ ਹੋ ਤੇਲ ਦੇਹੋ ਸਜਣਿਆ ਸੀਸੜੀਆਂ ਜਿਉਂ ਵੈ ਸਾਹਿਬ ਸਿਉ ਮੇਲ

ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰਕਾ ਮੰਡਲ ਜਨਕ ਮੋਤੀ, ਧੂਪ ਮਲਿਆਣ ਲੋਪ ਵਣ ਚਵਰੋ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ, ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਪੇਰੀ ਰਹਾਓ, ਸਹਿਸਤਵ ਨੈਣ ਨਨੈਣ ਹੈ ਤੋ ਏਕੋ, ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਬਿਮਲ ਨਨ ਏਕ ਪਦ ਗੰਦ ਬਿਣ, ਸਹਿਸ ਤਵ ਗਾਂਦੇ ਵਿਚਲਤ ਮੋਹੀ, ਸਭ ਮੈਂ ਜੋਤ ਜੋਤ ਹੈ ਸੋਏ, ਤਿਸਦੈ ਚਾਨਣ ਸਭ ਮੈਂ ਚਾਨਣ ਹੋਏ, ਗੁਰਸਾਖੀ ਜੋਤ ਪ੍ਰਗਟ ਹੋਏ, ਜੋਤਿ ਪਾਵੈ ਸੋ ਆਰਤੀ ਹੋਏ, ਹਰ ਚਰਨ ਕਵਲ ਮਕਰ ਅੰਦਰੋ ਬਿਤ ਮਨੋ, ਅਣ ਦਿਨੋ ਮੋਹੇ ਆਈ ਪਿਆਸਾ, ਕ੍ਰਿਪਾ ਜਲ ਦੇ ਨਾਨਕ ਸਾਰੰਗ ਕੋ ਹੋਏ, ਜਾ ਕੇ ਤਿਰਨਾਏ ਵਾਸਾ, ਰਾਗ ਗਾਉੜੀ ਪੂਰਬੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬੋ ਪਰਿਆ, ਮਿਲ ਸਾਧੂ ਖੰਡਲ ਖੰਡਾ ਹੇ, ਪੂਰਬ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਵ ਮੰਡਲ ਮੰਡਾਏ, ਕਰ ਸਾਧੂ ਅੰਜਲੀ ਪੁਨ ਵੱਡਾਏ, ਕਾ ਡੰਡੋਤ ਪੁਨ ਵੱਡਾ ਹੇ ਰਹਾਓ, ਸਾਕਤ ਹਰ ਸਾਧਨਾ ਜਾਣਿਆ, ਤਿਨ ਅੰਤਰ ਹਉ ਮੈਂ ਕੰਡਾ ਹੇ।

İstanbul şerif ahet doğru sahibçin.

ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਜ ਜੋਗ ਤਖਤ ਦੀਨ ਗੁਰ ਰਾਮਦਾਸ, ਪ੍ਰਥਮ ਨਾਨਕ ਚੰਦ ਜਗਤ ਭਇਓ ਆਨੰਦ, ਤਾਰਨ ਮਨੁੱਖ ਜਨ ਕੀਓ ਪਰਗਾਸ, ਗੁਰ ਅੰਗਦ ਦਿਓ ਨਿਦਾਨ ਅਕਥ ਕਥਾ ਗਿਆਨ, ਪੰਚ ਭੂਤ ਬਸ ਕੀਨੇ ਜਮਤ ਨਾ ਤਰਾਸ,

ਦਸ ਸਬਦ ਮਾਨਿਓ ਮਨ ਤਬ ਹੀ ਭਇਓ ਪ੍ਰਸੰਨ ਰਾਜ ਜੋਗ ਤਖਤ ਦੀਅਨ ਗੁਰ ਰਾਮਦਾਸ ਰੱਡ ਜਿਸੈ ਧਾਰਿਓ ਧਰਤ ਅਰ ਵਿਓਮ ਅਰ ਪਵਨ ਤੇ ਨੀਰ ਸਰ ਅਵਰ ਅਨਲ ਅਨਾਦ ਕੀਓ ਸਸ੍ਰਿਖ ਨਿਸ਼

ਜਾਮ ਗੁਰੂ ਹੋਏ ਵੱਲ ਗਿਆਨ ਅਰ ਧਿਆਨ ਅਨੰਨ ਪਰ ਜਾਮ ਗੁਰੂ ਹੋਏ ਵੱਲ ਸ਼ਬਦ ਸਾਖੀ ਸੋ ਸੱਚੇ ਘਰ ਜੋ ਗੁਰੂ ਗੁਰੂ

ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸਪੁੰਨ, ਅਗਨ ਕਟੇ ਸਭ ਤੇਰੇ, ਗੁਰ ਨੈਣ ਬੈਣ ਗੁਰ ਗੁਰ ਕਰੋ, ਗੁਰੂ ਸਤ ਕਵ ਨਾ

ਗੁਰੂ ਗੁਰੂ ਗੁਰ ਕਰ ਮਨ ਮੇਰੇ ਤਾਰਨ ਤਰਨ ਸਮਰੱਥ ਕਲ ਯੁਗ ਸੁਣਤ ਸਮਾਦ ਸ਼ਬਦ ਜਿਸਕੇ ਰੇ ਹੁਣ ਦੁੱਖਨ ਨਾਸ ਸੁਖਦਾਇਕ ਸੂਰੋ ਜੋ ਧਰਤ ਧਿਆਨ ਬਸਤ ਤਿਹ ਨੇਰੇ ਪੂਰੋ ਪੁਰਖ ਹਿਰਦੇ ਹਰ ਸਿਮਰਤ ਮੁਖ ਦੇਖਤ ਅਗ ਜਾਹੇ ਪਰੇ ਰੇ ਜੋ ਹਰ ਬੁੱਧ ਰਿੱਧ ਸਿੱਧ ਚਾਹਤ ਗੁਰੂ ਗੁਰੂ ਗੁਰ ਕਰ ਮਨ ਮੇਰੇ ਜੋ ਹਰ ਬੁੱਧ ਰਿੱਧ

ਸਿਰ ਹੱਥ ਧਰਿਓ ਗੁਰ ਕੀਨੀ ਕਿਰਪਾ ਹਰ ਨਾਮ ਦਿਓ ਜਿਸ ਦੇਖ ਚਰਨ ਅਗਨ ਹਰਿਓ ਨਿਸਬਾਸੁਰ ਏਕ ਸਮਾਨ ਧਿਆਨ ਸੋ ਨਾਮ ਸੁਣੈ ਸੁਤ ਭਾਨ ਡਰਿਓ ਭਨ ਦਾਸ ਸੋ ਆਸ ਜਗਤ ਗੁਰੂ ਕੀ ਪਾਰਸ

ਧਿਆਨ ਅਹਿਨਿਸ ਕਰੋ, ਬਚਨ ਗੁਰ ਹਿਰਦੈ ਧਾਰ, ਫੁਨ ਗੁਰੂ ਜਲ ਬਿਮਲ, ਅਥਾ ਮੱਜਨ ਕਰੋ, ਸੰਤ ਗੁਰ ਸਿੱਖ ਤਰੋ।

ਨਾਨਕ ਨਾਮ ਨਿਰੰਜਨ ਜਾਣਿਓ ਕਿੰਨੀ ਭਗਤ ਪ੍ਰੇਮ ਲਿਵਲਾਈ ਤਾਂ ਤੇ ਅੰਗਦ ਅੰਗ ਸੰਗ ਭਇਓ ਸਾਇਰ ਤਿੰਨ ਸ਼ਬਦ ਸੂਰਤ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਹਿਬ ਕਮਾਲ, ਸਾਹਿਬ ਜਮਾਲ, ਸਾਹਿਬ ਬਰਕਤ, ਸਰਬ ਸਾਂਝੀ ਵਾਲਤਾ ਦੇ ਰਹਿਬਰ, ਬੇਅੰਤ ਭਗਤਾਂ ਦੀ ਟੇਕ, ਦਸਾਂ ਪਾਤਸ਼ਾਹੀਆਂ ਦੀ ਜਾਗਦੀ ਜੋਤ, ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਔਰ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ ਜੀਆਂ ਦੇ ਅੰਮ੍ਰਿਤ ਵੇਲੇ ਦੇ ਦਰਸ਼ਨ, ਅੰਮ੍ਰਿਤ ਵੇਲੇ ਦੀਆਂ ਹਾਜ਼ਰੀਆਂ ਲਗਵਾ ਰਹੇ ਹਾਂ, ਜੋ ਸਤਿਗੁਰਾਂ ਨੇ ਸਾਨੂੰ ਪਾਵਨ ਹੁਕਮ ਦੀ ਦਾਤ ਬਖਸ਼ੀ ਹੈ। ਸੋ ਪਾਵਨ ਹੁਕਮ ਧਨਾਸਰੀ ਰਾਗ ਦੇ ਅੰਦਰ ਚੌਥੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀਆਂ ਦਾ ਸ਼ਬਦ ਹੈ, ਜੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਅੰਦਰ 667 ਅਤੇ 668 ਅੰਗ ਦੇ ਉੱਪਰ ਸਵਾਇਮਾਨ ਹੈ। ਸੋ ਪਾਤਸ਼ਾਹ ਜੀ ਪਾਵਨ ਹੁਕਮ ਦੇ ਰਾਹੀਂ ਕਿਹੜੀਆਂ ਬੇਸ਼ਕੀਮਤੀ ਦਾਤਾਂ ਦੇ ਨਾਲ ਨਿਵਾਜਨਾ ਕਰਦੇ ਨੇ। ਆਓ ਪ੍ਰੇਮ ਸਤਿਕਾਰ ਵਿਰਾਗ ਦੇ ਵਿੱਚ ਭਿੱਜ ਕੇ ਸਰਵ

ਲੱਖ ਸੁਰਤ ਸੰਗਰਾਮ ਰਣ ਮੈਂ ਛੁੱਟਿਆ ਪ੍ਰਾਣ, ਲੱਖ ਸੁਰਤੀ ਲੱਗ ਗਿਆਨ ਧਿਆਨ, ਪੜਿਆ ਪਾਠ ਪੁਰਾਣ।

ਸਤਿਗੁਰ ਪੇਟੇ ਸੋ ਸੁਖ ਪਾਏ ਹਰ ਕਾ ਨਾਮ ਮਨੋ ਸਾਈ ਨਾਨਕ ਨਦਰ ਕਰੇ ਸੋ ਆਸ ਅਜੇ ਸਤਿਨ ਕੇਵਲ ਹੋ ਮੈਂ ਸ਼ਬਦ ਜਲਾਏ ਪੌੜੀ।

ਜਾਂ ਹਿਰਦੈ ਸੱਚਾ ਹੋਏ ਕੂੜ ਕੀ ਮਲ ਉਤਰੇ ਤਨ ਕਰੇ ਹਸ਼ਾ ਤੋਏ ਸੱਚ ਤਾਂ ਪਰ ਜਾਣੀਏ ਜਾਂ ਸੱਚ ਧਰੇ ਪਿਆਰ ਨਾ ਸੁਖ ਮਨ ਰਹਿ ਸੀਆ ਤਾਂ